0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੇ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਜੀ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਦੋ।
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: पेश है कार्यक्रम काव्य गोष्ठी एपिसोड 7। हमारे आज के मेहमान हैं मिस जोबन रूप छिन्ना जी। प्रस्तुत करेंगे आरजे सेजल।
1: नमस्कार, सत श्री अकाल। तुसी सुन रहे हो FM 90.0 मेगाहर्ट्ज़ रेडियो वितस्ता, हम सफर जिंदगी दा। ते कार्यक्रम शुरू हो चुकिया है काव्य गोष्ठी भाग 7 आरजे सेजल दे नाल। ते अज फेर शायरी दा समा बनांगे पंजाबी विच। ते ए समा बनन लई साडे नाल मौजूद ने साडे अज दे मेहमान जोबन रूप छिन्ना जी, जो पेशे तो एक टीचर ने ते अपने फ्री टाइम विच लिखदे वी ने। हुन तक काफ़ी अवार्ड्स जिवें यंग राइटर अवार्ड प्राप्त कर चुके ने ते काफ़ी पंजाबी कवि दरबारा विच भी अपनी हाजिरी दे चुके ने। अज साडे नाल ओ जुड़े ने अमृतसर तो। ते जोबन जी, तुहाडा बहुत बहुत स्वागत है अज दे कार्यक्रम विच।
2: जी बहुत बहुत शुक्रिया।
1: अच्छा जोबन जी, ए ते जेड़ा परिचय मैं जानदी सी तुहाडे बारे ओ मैं दिता, ते अपने शब्दां विच मैं तुहाडे बारे श्रोतावां नूं दस्या। ते हुण ओ चीज मैं जानना चाहांगी जो साडे कोलो रह गई हो या तुसी एक्स्ट्रा दसना चाहो किसी कविता राही या अपने शब्दां राही।
2: जी वैसे तो तुसी मेरे बारे दस ही चुके हो। ऐसे पेशे तो मैं टीचिंग दी जॉब कर रही हां।
1: जी जी।
2: एमए पंजाबी कीती हुई है मैं। पहला उस तो मैं मेडिकल फील्ड च स्टडी कीती सी, ਜਿਵੇਂ BSc ਮੈਡੀਕਲ ਕੀਤੀ। ਉਸ ਤੋਂ ਬਾਅਦ ਜਿਵੇਂ ਮੇਰਾ ਲਿਟਰੇਚਰ 'ਚ ਕਾਫੀ ਇੰਟਰਸਟ ਸੀਗਾ
1: ਜੀ,
2: ਤੇ ਉਸ ਤੋਂ ਉਹ ਹੀ ਸੋਚ ਕੇ ਮੈਂ MA ਪੰਜਾਬੀ ਨੂੰ ਕਰਨਾ ਚਾਹਿਆ। ਤੇ ਉਹ ਮੇਰਾ ਇੱਕ ਮਕਸਦ ਇਹ ਵੀ ਸੀ ਕਿ ਮੈਂ ਜਿਹੜਾ ਲਿਟਰੇਚਰ ਸੀਗਾ ਉਹਨਾਂ ਨੂੰ ਵੀ ਗਹਿਰਾਈ ਤੋਂ ਸਮਝਣਾ ਚਾਹੁੰਦੀ ਸੀ, ਕਿਉਂਕਿ ਜਿਵੇਂ ਲਿਟਰੇਚਰ ਨਾਲ ਜੁੜੀ ਤਾਂ ਹੋਈ ਸੀ ਪਰ ਮੈਨੂੰ ਨਹੀਂ ਪਤਾ ਹੁੰਦਾ ਸੀ ਕਿ ਕਿਹੜੀ ਚੀਜ਼ ਪੜ੍ਹਾਂ, ਕਿਹੜੀ ਨਾ ਪੜ੍ਹਾਂ, ਕਿਹੜੀ ਪਹਿਲਾਂ ਪੜ੍ਹਾਂ, ਹੈ ਨਾ, ਜਿਹਦੇ ਨਾਲ ਮੇਰੀ ਜਿਹੜੀ ਲਿਖਤ ਆ ਉਹ ਸੁਧਰ ਸਕੇ, ਉਹਦੇ 'ਚ ਸੁਧਾਰ ਆ ਸਕੇ, ਕਿਵੇਂ ਕਰਾਂ। ਅਤੇ ਇਸ ਤਰੀਕੇ ਦੇ ਨਾਲ ਜਦੋਂ ਮੈਂ ਕਾਫੀ ਸਾਰੇ ਰਾਈਟਰਸ ਦੇ ਨਾਲ ਜੁੜੀ ਹਾਂ ਅਤੇ ਉਹਨਾਂ ਨੇ ਵੀ ਮੈਨੂੰ ਰਾਏ ਦਿੱਤੀ ਸੀ ਕਿ ਤੁਸੀਂ MA ਪੰਜਾਬੀ ਜ਼ਰੂਰ ਕਰਿਓ, ਕਿਉਂਕਿ ਜਦੋਂ ਆਪਾਂ ਇੱਕ ਸਿਲੇਬਸ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚੋਂ ਹੀ ਸਾਨੂੰ ਹੋਰ ਵੀ ਚੀਜ਼ਾਂ ਦਾ ਪਤਾ ਲੱਗਦਾ।
1: ਪੜ੍ਹਨ ਨਾਲ ਹੀ ਕਾਫੀ ਗਿਆਨ ਸਾਡਾ ਵੱਧਦਾ ਹੈ ਤੇ ਉਹਦੇ ਵੱਧਣ ਨਾਲ ਹੀ ਸਾਡੀ ਵੋਕੈਬਲਰੀ ਵੀ ਵੱਧਦੀ ਹੈ, ਜੋ ਕਿ ਸ਼ਬਦ ਅਸੀਂ ਯੂਜ਼ ਕਰ ਲੈਂਦੇ ਹਾਂ ਸਾਡੀ ਕਵਿਤਾਵਾਂ ਵਿੱਚ, ਹੈ ਨਾ।
2: ਤੇ
1: ਲਿਟਰੇਚਰ ਤੇ ਵੀ ਆਵਾਂਗੇ, ਬੁੱਕਸ ਬਾਰੇ ਵੀ ਤੁਹਾਡੇ ਕੋਲੋਂ ਪੁੱਛਾਂਗੇ, ਲੇਕਿਨ ਪਹਿਲੇ ਇਹ ਪੁੱਛਣਾ ਚਾਹਾਂਗੀ ਕਿ ਟੀਚਿੰਗ ਤੇ ਪ੍ਰੋਫੈਸ਼ਨ ਵਿੱਚ ਆਉਣ ਤੋਂ ਪਹਿਲਾਂ ਤਾਂ ਹੀ ਤੁਸੀਂ ਲਿਖਦੇ ਆ ਰਹੇ ਹੋ, ਤੇ ਇਹ ਜਾਣਨਾ ਚਾਹਾਂਗੀ ਇਹ ਸਫ਼ਰ ਸ਼ੁਰੂ ਕਦੋਂ ਹੋਇਆ, ਤੁਸੀਂ ਕਦੋਂ ਲਿਖਣਾ ਸ਼ੁਰੂ ਕੀਤਾ ਜਾਂ ਫਿਰ ਤੁਹਾਨੂੰ ਕਦੋਂ ਲੱਗਿਆ ਕਿ ਮੈਂ ਲਿਖ ਸਕਦੀ ਹਾਂ।
2: ਜੀ ਲਿਖਣਾ ਤੇ ਸ਼ੁਰੂ ਮੈਂ ਬਚਪਨ ਤੋਂ ਹੀ, ਜਿਵੇਂ ਮੈਂ 13 ਸਾਲ ਦੀ ਸੀ ਜਦੋਂ ਮੈਂ ਪਹਿਲੀ ਵਾਰੀ ਕਵਿਤਾ ਲਿਖੀ।
1: ਜੀ ਜੀ,
2: ਉਦੋਂ ਹੀ ਮੈਂ 8th ਕਲਾਸ ਸੀਗੀ ਜਦੋਂ ਮੈਂ ਲਾਇਬ੍ਰੇਰੀ ਜਾਣਾ ਸ਼ੁਰੂ, ਮਤਲਬ ਕਿ ਜਾਂਦੇ ਤੇ ਹੁੰਦੇ ਸੀ ਪਰ ਜਦੋਂ ਮੈਂ ਲਿਟਰੇਚਰ ਨਾਲ ਜੁੜੀ ਹਾਂ, ਕਹਾਣੀਆਂ ਪੜ੍ਹਦੀ ਹੁੰਦੀ ਸੀ ਛੋਟੀ ਹੁੰਦੀ, ਫਿਰ ਕਵਿਤਾਵਾਂ ਪੜ੍ਹੀਆਂ, ਫਿਰ ਮੈਨੂੰ ਜਿਹਨ 'ਚ ਖਿਆਲ ਆਉਣਾ ਕਿ ਇਹ ਜਿਹੜੇ ਕਵਿਤਾ ਲਿਖਦੇ ਨੇ, ਕਹਾਣੀ ਲਿਖਦੇ ਨੇ, ਇਹ ਲੋਕ ਕੌਣ ਹੋਣਗੇ, ਇਹਨਾਂ ਦੇ ਅੰਦਰ ਇਹ ਜਿਹੀਆਂ ਚੀਜ਼ਾਂ ਕਿਵੇਂ ਆਉਂਦੀਆਂ ਹੋਣਗੀਆਂ, ਇਹ ਖਿਆਲ ਜਿਹੜੇ ਉਦੋਂ ਮੇਰੇ ਛੋਟੀ ਉਮਰ ਦੇ ਵਿੱਚ ਹੀ ਪਣਪਣ ਲੱਗ ਗਏ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਮੰਨ ਲਓ ਕਿ ਕਿਸੇ ਦੇ ਅੰਦਰ ਉਹ ਟੈਲੈਂਟ ਛੁਪਿਆ ਹੁੰਦਾ ਹੈ ਨਾ, ਉਹ ਕਿਸੇ ਤਰੀਕੇ ਦੇ ਨਾਲ ਬਾਹਰ ਨਿਕਲਣਾ ਹੁੰਦਾ ਹੈ। ਤੇ ਉਹ ਹੀ ਹੱਲਾ ਸ਼ੇਰੀ ਹੋਈ ਕਿ ਮੇਰਾ ਪੰਜਾਬੀ ਦੇ ਅਧਿਆਪਕ ਹੀ ਸੀਗੇ, ਉਹਨਾਂ ਨੇ ਮੈਨੂੰ ਉਹਨਾਂ ਨੇ ਸਾਰੀ ਕਲਾਸ ਨੂੰ ਐਕਚੁਲੀ ਕਿਹਾ ਕਿ ਤੁਸੀਂ ਨਾ ਕੁਛ ਲਿਖ ਕੇ ਲੈ ਕੇ ਆਇਓ, ਜਿਵੇਂ ਉਹ ਥੋੜੇ ਕਹਿੰਦੇ ਕਿ ਬੱਚਿਆਂ ਦੇ ਅੰਦਰ ਦੀ ਕ੍ਰੀਏਟੀਵਿਟੀ ਜਿਹੜੀ ਆ ਉਹ ਬਾਹਰ ਨਿਕਲੇ, ਹੈ ਨਾ। ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾ ਸਾਰੀ ਕਲਾਸ ਨੂੰ ਰੈਂਡਮਲੀ ਏਦਾਂ ਕਿਹਾ ਕਿ ਤੁਸੀਂ ਕੁਛ ਨਾ ਕੁਛ ਜ਼ਰੂਰ ਲਿਖ ਕੇ ਲੈ ਕੇ ਆਇਓ, 2-3 ਛੁੱਟੀਆਂ ਨੇ। ਤੇ ਉਹ ਜਿਵੇਂ ਮੇਰੇ ਅੰਦਰ ਇਹ ਟੈਲੈਂਟ ਜਿਹੜਾ ਸੀ ਛੁਪਿਆ ਹੋਇਆ ਸੀ ਤੇ ਮੈਂ ਕੋਸ਼ਿਸ਼ ਕੀਤੀ ਤੇ ਇੱਕ ਕਵਿਤਾ ਲਿਖ ਲਈ। ਫਿਰ ਮੈਂ ਉਹ ਕਵਿਤਾ ਜਾ ਕੇ ਸੁਣਾਈ ਤੇ ਉਹਨਾਂ ਨੂੰ ਬਹੁਤ ਵਧੀਆ ਲੱਗੀ, ਤੇ ਉਸੇ ਨਾਲ ਫਿਰ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਉਹ ਜਿਹੜੀ ਚੀਜ਼ ਪਹਿਲੀ ਵਾਰੀ ਕੋਈ ਏਦਾਂ ਲਿਖਿਆ ਹੋਵੇ ਨਾ ਕੋਈ ਚੀਜ਼, ਤੇ ਉਹਦਾ ਕੋਈ ਕ੍ਰੈਡਿਟ ਮਿਲੇ, ਕੋਈ ਉਹਦੀ
1: ਸ਼ਾਬਾਸ਼ੀ,
2: ਹਾਂਜੀ ਸ਼ਾਬਾਸ਼ੀ ਮਿਲੇ, ਤੇ ਉਹ ਫਿਰ ਬੱਚਾ ਹੋਰ ਲਿਖਣ ਦੀ ਕੋਸ਼ਿਸ਼ ਕਰਦਾ, ਹੋਰ ਪੜ੍ਹਨ ਦੀ ਕੋਸ਼ਿਸ਼ ਕਰਦਾ। ਫਿਰ ਮੈਂ ਉਸ ਟਾਈਮ ਜਿਹੜੇ ਸਕੂਲ ਦੀ ਲਾਇਬ੍ਰੇਰੀ 'ਚ ਜਿੰਨੀਆਂ ਵੀ ਬੁੱਕਸ ਸੀਗੀਆਂ ਪੰਜਾਬੀ ਦੇ ਕਾਵਿ ਦੇ ਰਿਲੇਟਿਡ, ਫਿਰ ਮੈਂ ਸਾਰੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ। ਇਸ ਤਰੀਕੇ ਦੇ ਨਾਲ ਹੌਲੀ ਹੌਲੀ ਫਿਰ ਮੇਰੀ ਕਵਿਤਾ ਵਿੱਚ ਵੀ ਸੁਧਾਰ ਆਉਂਦਾ ਗਿਆ।
1: ਜੀ, ਕਿਤੇ ਨਾ ਕਿਤੇ ਟੀਚਰਸ ਵੀ ਬਹੁਤ ਵੱਡਾ ਰੋਲ ਪਲੇ ਕਰਦੇ ਆ ਇੱਕ ਬੱਚੇ ਨੂੰ ਕਿਤੇ ਨਾ ਕਿਤੇ ਆਪਣੀ ਲਾਈਫ 'ਚ ਕਰੀਅਰ ਵਿੱਚ ਸਟੈਂਡ ਕਰਨ ਵਾਸਤੇ। ਤੇ
2: ਜੀ
1: ਸਫ਼ਰ ਬਾਰੇ ਤਾਂ ਤੁਸੀਂ ਦੱਸਤਾ, ਹੋਰ ਵੀ ਗੱਲਾਂ ਕਰਾਂਗੇ ਸਫ਼ਰ ਤੋਂ ਜੁੜੀਆਂ, ਲੇਕਿਨ ਸ਼ੋਅ ਦਾ ਨਾਂ ਕਾਵਿਆ ਗੋਸ਼ਟੀ ਹੈ ਤੇ ਸਭ
2: ਜੀ
1: ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਸ਼ੋਅ ਦੀ ਇੱਕ ਕਵਿਤਾ ਨਾਲ, ਤੇ ਜੇ
2: ਜੀ
1: ਤੁਹਾਨੂੰ ਆਪਣੀ ਪਹਿਲੀ ਲਿਖੀ ਹੋਈ ਕਵਿਤਾ ਯਾਦ ਹੋਏ ਤੁਸੀਂ ਸ਼ੇਅਰ ਕਰਨਾ ਚਾਹੋ, ਉਹ ਜਾਂ ਕੋਈ ਵੀ ਤੁਹਾਡੀ ਪਸੰਦੀਦਾ ਕਵਿਤਾ ਤੁਸੀਂ ਸਾਡੇ ਸ਼ਰੋਤਾਵਾਂ ਨੂੰ ਸੁਣਾਉਣਾ ਚਾਹੋ ਤੇ ਤੁਸੀਂ ਸੁਣਾ ਸਕਦੇ ਹੋ।
2: ਜੀ, ਜਿਹੜੀ ਪਹਿਲੀ ਕਵਿਤਾ ਲਿਖੀ ਸੀ ਉਹ ਤੇ ਚਲੋ ਬਚਪਨ ਚ ਲਿਖੀ ਸੀ ਤੇ
1: ਜੀ
2: ਉਹਦੀ
1: ਜੀ
2: ਗਹਿਰਾਈ ਵੀ ਇੰਨੀ ਨਹੀਂ ਸੀ, ਪਰ ਮੈਂ ਥੋੜਾ ਜਿਹਾ ਪੈਰਾ ਯਾਦ ਆਉਂਦਾ, ਮੈਂ ਉਹ ਕੋਸ਼ਿਸ਼ ਕਰਾਂਗੀ। ਉਹ ਲਿਖੀ ਸੀ ਕਿ ਭਾਰਤ ਮੇਰਾ ਦੇਸ਼ ਹੈ ਪਿਆਰਾ, ਵਾਰੇ ਵਾਰੇ ਜਾਵਾਂ ਮੈਂ ਇਸ ਤੋਂ, ਲੱਗਦਾ ਬੜਾ ਪਿਆਰਾ ਤੇ ਨਿਆਰਾ, ਇਹ ਗੁਰੂਆਂ ਪੀਰਾਂ ਦਾ ਭਾਰਤ, ਇਹ ਰਿਸ਼ੀਆਂ ਮੁਨੀਆਂ ਦਾ ਭਾਰਤ, ਇਹ ਫੁੱਲਾਂ ਦੀ ਖੁਸ਼ਬੂ ਤੋਂ ਨਿਆਰਾ, ਵਾਰੇ ਵਾਰੇ ਜਾਵਾਂ ਮੈਂ ਇਸ ਤੋਂ, ਲੱਗਦਾ ਬੜਾ ਪਿਆਰਾ ਤੇ ਨਿਆਰਾ। ਜਿਵੇਂ ਬਚਪਨ ਸੀ ਤੇ ਖਿਆਲ ਵੀ ਉਹਨੇ ਕਿਸੇ ਇਹ ਲਿਖਣ ਲਈ।
1: ਬਹੁਤ ਖੂਬ, ਬਹੁਤ ਹੀ ਪਿਆਰੀ ਕਵਿਤਾ ਸੀ ਵੈਸੇ, ਬਚਪਨ ਚ ਵੀ ਲਿਖੀ ਲੇਕਿਨ ਤੁਸੀਂ ਲਿਖੀ ਬਹੁਤ ਖੂਬ। ਤੇ ਅੱਗੇ ਵੱਧਦੇ ਹਾਂ, ਪਿਛਲੇ ਪ੍ਰਸ਼ਨ ਨਾਲ ਹੀ ਜੁੜਿਆ ਇੱਕ ਸਵਾਲ ਹੋਰ ਪੁੱਛਣਾ ਚਾਹਾਂਗੀ ਕਿ ਤੁਸੀਂ ਲਿਖਦੇ ਤਾਂ ਬਹੁਤ ਸੋਹਣਾ ਹੋ ਤੇ ਤੁਸੀਂ ਟੀਚਿੰਗ ਦਾ ਪ੍ਰੋਫੈਸ਼ਨ ਹੀ ਕਿਉਂ ਚੁਣਿਆ? ਤੁਸੀਂ ਐਜ਼ ਅ ਰਾਈਟਰ ਵੀ ਆਪਣਾ ਪ੍ਰੋਫੈਸ਼ਨ ਚੁਣ ਸਕਦੇ ਸੀ ਤੇ ਇਸ ਪ੍ਰੋਫੈਸ਼ਨ ਵਿੱਚ ਹੀ ਕਿਉਂ ਆਉਣਾ ਤੁਹਾਨੂੰ ਲੱਗਿਆ? ਠੀਕ,
2: ਹਾਂਜੀ, ਇਹ ਸਹਿਜ ਸੁਭਾਅ ਹੀ। ਜਦੋਂ ਮੈਂ MA ਪੰਜਾਬੀ ਕੀਤੀ ਹੈ ਉਸ ਤੋਂ ਬਾਅਦ ਮੈਂ ਸਰਚ ਆਊਟ ਕੀਤਾ ਕਿ ਕਿਹੜੀ ਜੋਬ ਕਰਾਂ, ਤੇ ਇੱਦਾਂ ਸਕੂਲਸ ਦੇ ਵਿੱਚ ਰਿਜ਼ਿਊਮ ਦਿੱਤੇ ਸੀਗੇ ਤੇ ਉਹਦੇ ਨਾਲ ਹੀ ਮਤਲਬ ਕਿ ਫਿਰ ਮੈਨੂੰ ਜੋਬ ਮਿਲ ਗਈ। ਹੁਣ ਵਧੀਆ ਲੱਗਦਾ ਹੈ ਕਿ ਬੱਚਿਆਂ ਦੇ ਨਾਲ ਰਹਿਣਾ, ਉਹਨਾਂ ਦੀ ਸਾਈਕੋਲੋਜੀ ਨੂੰ ਸਮਝਣਾ, ਫਿਰ ਖੁਦ ਮਤਲਬ ਕਿ ਆਪਣੀ ਲਾਈਫ ਜਿਹੜੀ ਅਸੀਂ ਸਕੂਲ ਦੇ ਵਿੱਚ ਬਿਤਾਈ ਹੈ ਉਸ ਲਾਈਫ ਨੂੰ ਫਿਰ ਮਤਲਬ ਕਿ ਇੰਜੋਏ ਕਰਨਾ ਅੱਛਾ ਲੱਗਦਾ ਹੈ ਕਿ ਬੱਚਿਆਂ ਦੇ ਨਾਲ, ਕਿਉਂਕਿ ਅੱਜ ਕੱਲ ਦੇ ਬੱਚੇ ਵੀ ਬਹੁਤ, ਉਹਨਾਂ ਦੇ ਅੰਦਰ ਵੀ ਕ੍ਰੀਏਟਿਵਿਟੀ ਹੈ। ਜਦੋਂ ਅਸੀਂ, ਹਾਂਜੀ, ਜਦੋਂ ਅਸੀਂ ਆਪਣਾ ਕੁਝ ਉਹਨਾਂ ਦੇ ਨਾਲ ਸ਼ੇਅਰ ਕਰਦੇ ਹਾਂ ਤੇ ਉਹਨਾਂ ਦੇ ਅੰਦਰ ਜਿਹੜੀ ਕ੍ਰੀਏਟਿਵਿਟੀ ਹੁੰਦੀ ਆ ਉਹਨਾਂ ਤੋਂ ਵੀ ਉਹ ਬਹੁਤ ਸਾਰੇ ਕੁਐਸਚਨਸ ਪੁੱਟ ਕਰਦੇ ਆ, ਜਿਨ੍ਹਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਮੈਂ ਉਹਨਾਂ ਨੂੰ ਨਹੀਂ ਸਗੋਂ ਮੈਂ ਵੀ ਉਹਨਾਂ ਕੋਲੋਂ ਬਹੁਤ ਕੁਝ
1: ਸਿੱਖਦੀ
2: ਹਾਂ।
1: ਤੇ ਤੁਸੀਂ ਸਕੂਲ ਵਿੱਚ ਵੀ ਬੱਚਿਆਂ ਨੂੰ ਕਵਿਤਾ ਕਦੇ ਸੁਣਾਉਂਦੇ ਹੋ ਜਾਂ ਬੱਚੇ ਕਹਿੰਦੇ ਨੇ ਮੈਮ ਨੂੰ ਕਵਿਤਾ ਸੁਣਾਉਣ ਵਾਸਤੇ, ਜਾਂ ਤੁਸੀਂ ਇੱਕ ਸਟ੍ਰਿਕਟ ਟੀਚਰ ਦੇ ਰੂਪ ਵਿੱਚ ਉੱਥੇ ਰਹਿੰਦੇ ਹੋ?
2: ਨਹੀਂ, ਸਟ੍ਰਿਕਟ ਤੇ ਨਹੀਂ ਰਹਿੰਦੀ, ਬਟ ਇਹ ਹੈ ਕਿ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਹੋਇਆ ਕਿ ਮੈਂ ਕਵਿਤਾ ਵੀ ਲਿਖਦੀ ਹਾਂ ਉਸ ਤਰੀਕੇ ਦੇ ਨਾਲ, ਮਤਲਬ ਕਿ ਉਹਨਾਂ ਨੂੰ ਇਹ ਨਹੀਂ ਪਤਾ। ਪਰ ਵੈਸੇ ਮੈਂ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਕਵਿਤਾਵਾਂ ਪੜ੍ਹਦੀ ਹਾਂ ਜਾਂ ਕੋਈ ਉਹਨਾਂ ਦੇ ਸਿਲੇਬਸ 'ਚ ਕਵਿਤਾ ਹੁੰਦੀ ਹੈ ਉਹ ਜ਼ਰੂਰ ਮੈਂ ਆਪਣੇ ਅੰਦਾਜ਼ 'ਚ ਸੁਣਾਉਂਦੀ ਹਾਂ ਜਿਹੜੀ ਉਹਨਾਂ ਨੂੰ ਵਧੀਆ ਲੱਗਦੀ।
1: ਕਿਉਂਕਿ ਬੱਚੇ ਅਕਸਰ ਆਪਣੇ ਟੀਚਰ ਨਾਲ ਉਦੋਂ ਹੀ ਅਟਰੈਕਟ ਹੁੰਦੇ ਨੇ ਜਦੋਂ ਟੀਚਰ ਕੋਈ ਲਿਟਰੇਚਰ ਜਾਂ ਕੋਈ ਕਹਾਣੀ ਸਾਨੂੰ ਸੁਣਾਉਂਦੇ ਨਾ ਬਹੁਤ ਇੰਟਰਸਟਿੰਗ ਤਰੀਕੇ ਨਾਲ, ਤੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਸੁਣ ਕੇ ਉਹ ਚੀਜ਼ਾਂ। ਤੇ ਨਾਲੇ ਤੁਸੀਂ ਕਿਹਾ ਕਿ ਮੈਂ ਬਚਪਨ ਵਿੱਚ ਕਾਫੀ ਬੁੱਕਸ ਪੜ੍ਹਦੀ ਹੁੰਦੀ ਸੀ, ਤੇ ਕਿਹੜੀ ਉਹ ਬੁੱਕ ਰਹੀ ਹੈ ਬਚਪਨ ਵਿੱਚ ਜਿਹੜੀ ਤੁਹਾਨੂੰ ਹਜੇ ਤੱਕ ਯਾਦ ਹੈ ਪੜ੍ਹੀ ਹੋਈ ਹੋਏ ਕੋਈ ਬੁੱਕ?
2: ਹਾਂਜੀ, ਮੈਂ ਬਚਪਨ ਦੇ ਵਿੱਚ ਤੇ ਪਹਿਲਾਂ, ਸਭ ਤੋਂ ਪਹਿਲਾਂ ਜਿਹੜੀ ਮੈਂ ਕਹਾਂ ਕਿ ਬਹੁਤ ਇੰਟਰਸਟਿੰਗ ਇੰਟਰਸਟ ਲੈ ਕੇ ਪੜ੍ਹੀ ਸੀ ਉਹ ਸੀਗੀ ਅਲਫ ਲੈਲਾ ਦੀਆਂ ਕਹਾਣੀਆਂ। ਉਹ ਮੈਨੂੰ ਅੱਜ ਵੀ ਬਹੁਤ ਪਸੰਦ ਨੇ, ਉਹ ਮੈਂ ਉਹ ਬਹੁਤ ਇੰਟਰਸਟਿੰਗ ਨਾਲ ਉਹ ਪੜ੍ਹਦੀ ਹੁੰਦੀ ਸੀ। ਉਸ ਤੋਂ ਬਾਅਦ ਜਿਹੜੀਆਂ ਮੈਂ ਕਾਵ ਦੀਆਂ ਕਿਤਾਬਾਂ ਪੜ੍ਹੀਆਂ ਨੇ ਉਹ ਮੈਂ ਸੁਰਜੀਤ ਪਾਤਰ ਦੀਆਂ ਜੀ ਦੀਆਂ ਪੜ੍ਹ ਚੁੱਕੀ ਸੀ ਉਦੋਂ, ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਪਈਆਂ ਹੁੰਦੀਆਂ ਸੀ ਉੱਥੇ ਉਹ ਪੜ੍ਹੀਆਂ ਆ, ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ ਸੀ ਉਹ ਪੜ੍ਹੀਆਂ। ਇਸ ਤਰੀਕੇ ਨਾਲ ਜਿਹੜੀਆਂ ਜਿਹੜੇ ਮਟੀਰੀਅਲ ਮੈਨੂੰ ਉੱਥੇ ਮਿਲਦੇ ਸੀ, ਅਵੇਲੇਬਲ ਸੀ ਲਾਇਬ੍ਰੇਰੀ 'ਚ, ਉਹ ਫਿਰ ਮੈਂ ਉੱਥੇ ਪੜ੍ਹੇ।
1: ਬਹੁਤ ਖੂਬ, ਕਿਉਂਕਿ ਸ਼ਿਵ ਕੁਮਾਰ ਬਟਾਲਵੀ ਜੀ ਹੋ ਗਏ, ਉਹਨਾਂ ਦੀਆਂ ਕਵਿਤਾਵਾਂ ਬਹੁਤ ਹੀ ਪ੍ਰਚਲਿਤ ਨੇ ਅਤੇ ਹੁਣ ਵੀ ਅਸੀਂ ਕਾਫੀ ਉਹਨਾਂ ਦੀ ਕਵਿਤਾਵਾਂ ਸੁਣਦੇ ਹਾਂ। ਅਤੇ ਰਾਈਟਿੰਗ ਦੀ ਗੱਲ ਕਰੀਏ ਤਾਂ ਰਾਈਟਿੰਗ ਵਿੱਚ ਤੁਸੀਂ ਕਿਹੜਾ ਜੈਨਰ ਲਿਖਣਾ ਪਸੰਦ ਕਰਦੇ ਹੋ, ਫੇਵਰੇਟ ਜੈਨਰ ਜੇ ਮੈਂ ਪੁੱਛਣਾ ਚਾਹਾਂ ਤੁਹਾਡਾ?
2: ਜੀ, ਇਹ ਤੇ ਮਤਲਬ ਕਿ ਉਹੀ ਹੈ ਨਾ ਕਿ ਜਿਹੜੀ ਕਵਿਤਾ ਹੈ ਨਾ ਇਹ ਖੁਦ ਬ ਖੁਦ ਹੀ ਆ ਜਾਂਦੀ ਹੈ, ਪਤਾ ਨਹੀਂ ਹੁੰਦਾ ਕਿ ਕਿਹੜੇ ਜੈਨਰ 'ਚ ਉਤਰਨੀ ਹੈ, ਮਨ 'ਚ ਖਿਆਲ ਕਿਹੜੇ ਦੇ ਆ ਜਾਣੇ ਆ।
1: ਜੀ,
2: ਕਈ ਵਾਰੀ ਸੁੱਤੇ ਪਿਆਂ ਨੂੰ ਵੀ ਕਈ ਵਾਰੀ ਕਵਿਤਾ ਜਿਹੜੀ ਆ ਉਹ ਜਗਾ ਦਿੰਦੀ ਹੈ, ਕਈ ਵਾਰੀ ਮੇਰੇ ਨਾਲ ਵੀ ਏਦਾਂ ਹੋਇਆ। ਤੇ ਕਦੀ ਤਾਂ ਮੈਂ ਮੁਹੱਬਤ 'ਤੇ ਲਿਖ ਦਿੰਦੀ ਹਾਂ, ਕਦੀ ਮੈਂ ਅਧਿਆਤਮਕ 'ਤੇ ਲਿਖ ਦਿੰਦੀ ਹਾਂ, ਕਦੀ ਮੈਂ ਦੁਨਿਆਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਵੇਂ ਸੋਸਾਇਟੀ ਹੈ ਉਹਦੇ 'ਤੇ ਲਿਖ ਦਿੰਦੀ ਹਾਂ।
1: ਜੀ,
2: ਕਦੇ ਵੀ ਕੁਛ ਵੀ ਆ ਜਾਂਦਾ ਹੈ।
1: ਤੇ ਆਪਣਾ ਕਿਸੇ ਵੀ ਇੱਕ ਜੈਨਰ ਦੀ ਕੋਈ ਕਵਿਤਾ ਤੁਸੀਂ ਸੁਣਾਉਣਾ ਚਾਹੋਗੇ ਕਿ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏ ਉਹ ਕਵਿਤਾ?
2: ਹਾਂਜੀ, ਇੱਕ ਕਵਿਤਾ ਹੈ ਮੇਰੀ ਜਿਹੜੀ ਕਿ ਇੱਕ ਔਰਤ ਦੇ ਵੱਲੋਂ ਲਿਖੀ ਗਈ ਕਵਿਤਾ ਹੀ ਹੈ
1: ਜੀ,
2: ਕਿ ਉਹ ਕਿਸ ਤਰ੍ਹਾਂ ਚਾਹੁੰਦੀ ਹੈ ਕਿ ਉਸਦਾ ਹਮਸਫ਼ਰ ਹੋਵੇ ਜਾਂ ਉਸਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ, ਹੈ ਨਾ, ਉਸ ਤਰੀਕੇ ਦੇ ਨਾਲ ਦੀ ਕਵਿਤਾ ਹੈ ਕਿ ਕਾਗਜ਼ ਦੀ ਹੈ ਕਿਸ਼ਤੀ ਮੇਰੀ, ਕਾਗਜ਼ ਦੀ ਪਤਵਾਰ, ਕਾਗਜ਼ ਦੀ ਹੈ ਕਿਸ਼ਤੀ ਮੇਰੀ, ਕਾਗਜ਼ ਦੀ ਪਤਵਾਰ, ਚਾਰ ਚੁਫੇਰੇ ਅੱਗ ਦਾ ਦਰਿਆ ਮੈਂ ਦਰਿਆ ਵਿਚਕਾਰ, ਮੇਰੇ ਲਈ ਨਾ ਖੇਚਲ ਕਰ ਤੂੰ ਇਹ ਮੇਰੇ ਲਈ ਮਿੱਟੀ, ਮੇਰੇ ਲਈ ਨਾ ਖੇਚਲ ਕਰ ਤੂੰ ਇਹ ਮੇਰੇ ਲਈ ਮਿੱਟੀ, ਮੈਂ ਨਾ ਲੋਚਾਂ ਸੋਨਾ ਚਾਂਦੀ ਮੈਂ ਲੋਚਾਂ ਸਤਿਕਾਰ, ਜਿੱਦਾਂ ਰੁੱਖ ਤੇ ਹਿਲਦਾ ਪੱਤਾ ਜਾਂ ਪੱਤੇ ਤੇ ਪਾਣੀ, ਜਿੱਦਾਂ ਰੁੱਖ ਤੇ ਹਿਲਦਾ ਪੱਤਾ ਜਾਂ ਪੱਤੇ ਤੇ ਪਾਣੀ, ਤੇਰੀ ਹਸਤੀ ਅੱਗੇ ਮੇਰਾ ਇੰਨਾ ਕੁ ਕਿਰਦਾਰ, ਜਿਸ ਰੈਬਰ ਹੱਥ ਡੋਰ ਹੈ ਮੇਰੀ ਐਦਾਂ ਮੈਨੂੰ ਪਰਖੇ। ਇਹ ਥੋੜ੍ਹਾ ਅਧਿਆਤਮਕ ਵਾਲਾ ਸ਼ੇਅਰ ਹੈ ਕਿ ਜਿਸ ਰਹਿਬਰ ਹੱਥ ਡੋਰ ਹੈ ਮੇਰੀ ਐਦਾਂ ਮੈਨੂੰ ਪਰਖੇ, ਮੈਨੂੰ ਦੁਸ਼ਮਣ ਦੇ ਸਾਵੇਂ ਕਰ ਖੋ ਲੈਂਦਾ ਤਲਵਾਰ, ਰੂਪ ਮੇਰਾ ਏ ਹੌਲੀ ਹੌਲੀ ਇੱਕ ਦਿਨ ਹੈ ਟਲ ਜਾਣਾ, ਰੂਪ ਮੇਰਾ ਇਹ ਹੌਲੀ ਹੌਲੀ ਇੱਕ ਦਿਨ ਹੈ ਟਲ ਜਾਣਾ, ਮੈਂ ਕਹਿਣਾ ਸੀ ਰੂਹ ਮੇਰੀ ਨੂੰ ਕਰਨਾ ਸਿੱਖ ਲੈ ਪਿਆ।
1: ਵਾਹ, ਬਹੁਤ ਖੂਬ, ਬਹੁਤ ਹੀ ਉਮਦਾ ਕਵਿਤਾ ਮੈਂ ਕਹਾਂਗੀ ਕਿ ਇੱਕ ਤਰੀਕੇ ਨਾਲ ਵੂਮੈਨ ਦਾ ਦੱਸਦੀ ਹੈ ਕਿ ਕਿੱਦਾਂ ਦਾ ਪਾਰਟਨਰ ਇੱਕ ਔਰਤ ਚਾਹੁੰਦੀ ਹੈ ਹਮੇਸ਼ਾ ਆਪਣੀ ਲਾਈਫ ਵਿੱਚ, ਅਤੇ ਕੀ ਚੀਜ਼ਾਂ ਉਹ ਐਕਸਪੈਕਟ ਕਰਦੀ ਹੈ, ਹੈ ਨਾ। ਉਮੀਦ ਕਰਦੀ ਹਾਂ ਜਿੱਦਾਂ ਦੀ ਤੁਹਾਡੀ ਖੂਬਸੂਰਤ ਕਵਿਤਾ ਸੀ ਉੱਦਾਂ ਦਾ ਹੀ ਖੂਬਸੂਰਤ ਪਾਰਟਨਰ ਤੁਹਾਨੂੰ ਰੱਬ ਦੇ।
2: ਬਹੁਤ ਬਹੁਤ ਸ਼ੁਕਰੀਆ
1: ਜੀ। ਅਤੇ ਹੁਣ ਅੱਗੇ ਵੱਧਦੇ ਹਾਂ ਅਤੇ ਗੀਤ ਵੱਲ ਥੋੜ੍ਹਾ ਚੱਲਦੇ ਹਾਂ, ਸੌਂਗਸ ਵੱਲ ਚੱਲਦੇ ਹਾਂ।

0: ਗੀਤ ਤਾਂ ਸੀ ਬਹੁਤ ਸੋਹਣਾ ਤੇ ਹੁਣ ਕਾਰਜਕ੍ਰਮ ਨੂੰ ਅੱਗੇ ਵਧਾਉਂਦੇ ਹੋਏ ਕਰਦੇ ਹਾਂ ਹੋਰ ਵੀ ਗੱਲਾਂ ਬਾਤਾਂ ਤੇ ਸੁਣਦੇ ਹਾਂ ਹੋਰ ਵੀ ਕਵਿਤਾਵਾਂ ਜੋਬਨ ਜੀ ਤੋਂ। ਤੇ ਜੋਬਨ ਜੀ, ਹੁਣ ਸਾਡੀ ਜਿਹੜੀ ਗੱਲਾਂ ਬਾਤਾਂ ਹੋ ਰਹੀਆਂ ਨੇ ਉਹ ਰਾਈਟਿੰਗ ਵੱਲ ਲੈ ਕੇ ਚੱਲਦੇ ਹਾਂ ਤੇ ਇੱਕ ਕਿੱਸੇ ਰਾਹੀਂ ਇਹ ਸਵਾਲ ਮੈਂ ਪੁੱਛਣਾ ਚਾਹਾਂਗੀ ਕਿ ਇੱਕ ਵਾਰ ਮੈਂ ਕਿਸੇ ਪੋਇਟ ਨੂੰ ਮਿਲੀ ਸੀ ਤੇ ਉਹਨਾਂ ਨਾਲ ਜਦੋਂ ਗੱਲਾਂ ਹੋ ਰਹੀਆਂ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਸ਼ਾਇਰ ਜਿਹੜੇ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਉਹ ਜਿਹੜੇ ਆਪ ਬੀਤੀ ਦੇ ਲਿਖਦੇ ਨੇ, ਆਪਣੀ ਆਪ ਬੀਤੀ ਸਿਚੁਏਸ਼ਨਸ ਤੇ ਲਿਖਦੇ ਨੇ, ਤੇ ਦੂਜੇ ਉਹ ਜਿਹੜੇ ਕਿਸੇ ਹੋਰ ਦੇ ਇਮੋਸ਼ਨਸ ਨੂੰ ਫੀਲ ਕਰਕੇ ਲਿਖਦੇ ਨੇ। ਤੇ ਤੁਹਾਡੇ ਅਕੋਰਡਿੰਗ ਅਸਲ ਮਾਇਨੇ ਵਿੱਚ ਸ਼ਾਇਰ ਕਿਸ ਨੂੰ ਕਹਿ ਸਕਦੇ ਨੇ ਜਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਸ਼ਾਇਰ ਹੋ?
1: ਜੀ ਜੀ, ਮੈਂ ਆਪਣੇ ਬਾਰੇ ਕਹਾਂ ਤੇ ਮੈਂ ਆਪ ਬੀਤੀ ਵੀ ਲਿਖਦੀ ਹਾਂ ਤੇ ਜਗ ਬੀਤੀ ਵੀ ਲਿਖਦੀ ਹਾਂ। ਜਿਵੇਂ ਤੁਸੀਂ ਕਿਹਾ ਕਿ ਜਿਹੜੇ ਹੋਰਾਂ ਦੇ ਖਿਆਲ ਹੁੰਦੇ ਨੇ ਉਹ ਇਸ ਤਰੀਕੇ ਦੇ ਨਾਲ ਹੈ ਕਿ ਜਦੋਂ ਅਸੀਂ ਕਿਸੇ ਦਾ ਦੁੱਖ ਸੁਣਦੇ ਹਾਂ ਜਾਂ ਕਿਸੇ ਦੇ ਕੋਈ ਹੁੰਦੇ ਨੇ ਕੋਈ ਗੱਲਾਂ ਬਾਤਾਂ ਏਦਾਂ ਦੀਆਂ ਜਿਹੜੀਆਂ ਉਹ ਕਿਸੇ ਨਾਲ ਨੀ ਸ਼ੇਅਰ ਕਰਦੇ, ਸਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਨੇ, ਉਸ ਤਰੀਕੇ ਦੇ ਨਾਲ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਤਾਂ ਇਸ ਤਰ੍ਹਾਂ ਸਾਨੂੰ ਫੀਲ ਹੁੰਦਾ ਹੈ ਕਿ ਜਿਵੇਂ ਉਹ ਜੇ ਸਾਡੇ ਨਾਲ ਹੀ ਹੋਇਆ ਹੋਵੇ ਤੇ ਫਿਰ ਕਿਵੇਂ ਹੋਵੇ। ਤੇ ਜਦੋਂ ਅਸੀਂ ਉਹ ਚੀਜ਼ ਨੂੰ ਆਪਣੇ ਅੰਦਰ ਲੈ ਜਾਂਦੇ ਹਾਂ ਨਾ ਤੇ ਉਹ ਖੁਦ ਬ ਖੁਦ ਹੀ ਜਿਹੜੇ ਅੱਖਰਾਂ ਦੇ ਵਿੱਚ ਜਿਹੜਾ ਆ ਉਹ ਨਿਕਲ ਕੇ ਸਾਡੇ ਕੋਲ ਇੱਕ ਕਵਿਤਾ ਦੇ ਰੂਪ ਦੇ ਵਿੱਚ ਬਾਹਰ ਆ ਜਾਂਦਾ। ਤੇ ਸੋ ਮੈਂ ਕਹਿ ਸਕਦੀ ਹਾਂ ਕਿ ਜਿਹੜਾ ਇੱਕ ਸ਼ਾਇਰ ਹੈ ਉਹ ਆਪ ਬੀਤੀ ਵੀ ਲਿਖਦਾ ਤੇ ਜੱਗ ਬੀਤੀ ਵੀ ਲਿਖਦਾ। ਜੇ ਹੁਣ ਜੇ ਅਸੀਂ ਗੱਲ ਕਰੀਏ ਸੋਸਾਇਟੀ ਦੇ ਬਾਰੇ ਲਿਖਣ ਦੀ, ਜਿਵੇਂ ਆਪਾਂ ਕਿਸੇ ਸੋਸਾਇਟੀ ਚ ਕੁਛ ਵੀ ਹੋ ਰਿਹਾ ਉਸਦੇ ਬਾਰੇ ਲਿਖਦੇ ਹਾਂ ਤੇ ਉਹ ਵੀ ਇੱਕ ਜੱਗ ਬੀਤੀ ਹੈ।
0: ਬਿਲਕੁਲ
1: ਜੀ।
0: ਤੇ ਅੱਗੇ ਮੈਂ ਇਹ ਪੁੱਛਣਾ ਚਾਹਾਂਗੀ ਕਿ ਆਪਣੇ ਫ੍ਰੀ ਟਾਈਮ ਵਿੱਚ ਜਦੋਂ ਤੁਸੀਂ ਲਿਖਦੇ ਹੋ ਤੁਸੀਂ ਕਹਿੰਦੇ ਹੋ ਕਿ ਜਿਹੜੇ ਖਿਆਲ ਨੇ ਤੁਹਾਨੂੰ ਨੀਂਦ ਤੋਂ ਜਗਾ ਦਿੰਦੇ ਨੇ, ਤੁਸੀਂ ਹਜੇ ਥੋੜੀ ਦੇਰ ਪਹਿਲੇ ਕਿਹਾ, ਤੇ ਮੈਂ ਪੁੱਛਣਾ ਚਾਹਾਂਗੀ ਜਦੋਂ ਖਿਆਲ ਕੋਈ ਤੁਹਾਨੂੰ ਆਉਂਦਾ ਹੈ ਜਾਂ ਤੁਸੀਂ ਲਿਖਣ ਬੈਠਦੇ ਹੋ ਤਾਂ ਤੁਹਾਨੂੰ ਇੱਕ ਮਾਹੌਲ ਦੀ ਜ਼ਰੂਰਤ ਪੈਂਦੀ ਹੈ, ਸਾਇਲੈਂਸ ਦੀ ਜ਼ਰੂਰਤ ਪੈਂਦੀ ਹੈ ਜਾਂ ਕਦੇ ਵੀ ਤੁਸੀਂ ਲਿਖ ਦਿੰਦੇ ਹੋ ਕੋਈ ਵੀ ਖਿਆਲ?
1: ਹਾਂਜੀ, ਇਕਦਮ ਤੇ ਇੱਦਾਂ ਹੁੰਦਾ ਹੈ ਕਿ ਜਦੋਂ ਮੈਂ ਕਿਤੇ ਕੰਮ ਕਰ ਰਹੀ ਹੁੰਦੀ ਹਾਂ ਜਾਂ ਬਿਜ਼ੀ ਹੁੰਦੀ ਹਾਂ ਤੇ ਫੋਨ ਤੇ ਸਾਡੇ ਕੋਲ ਹੱਥ 'ਚ ਹੁੰਦਾ ਹੀ ਹੈ, ਜਦੋਂ ਵੀ ਕੋਈ ਖਿਆਲ ਆਉਂਦਾ ਮੈਂ ਰਿਕਾਰਡ ਕਰ ਲੈਂਦੀ ਹਾਂ। ਉਸ ਤੋਂ ਬਾਅਦ ਜਦੋਂ ਵੀ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਹੈ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਜਾਂ ਆਪਣੇ ਅੰਦਰ ਰੂਮ 'ਚ ਬੈਠ ਕੇ ਜਾਂ ਕਿਤੇ ਤੁਰ ਫਿਰ ਰਹੀ ਹਾਂ ਤਾਂ ਉਦੋਂ ਤਾਂ ਮੈਂ ਰਿਕਾਰਡ ਹੀ ਕਰਦੀ ਹਾਂ, ਫਿਰ ਆਰਾਮ ਨਾਲ ਕਿਤੇ ਬੈਠ ਕੇ ਤੇ ਉਸ ਚੀਜ਼ ਨੂੰ ਲਿਖ ਲੈਂਦੀ ਹਾਂ, ਫਿਰ ਉਸ ਖਿਆਲਾਂ ਨੂੰ ਥੋੜਾ ਹੋਰ ਜੇ ਉਹਦੇ ਵਿੱਚ ਸੁਧਾਰ ਹੋ ਸਕੇ ਤਾਂ ਸੁਧਾਰ ਕਰ ਲੈਂਦੀ ਹਾਂ।
0: ਹਾਂ, ਕਿਉਂਕਿ ਸੁਧਾਰ ਦੀ ਜਿਹੜਾ ਇੰਸਟੈਂਟ ਥੋਟ ਹੁੰਦਾ ਕਦੇ ਕਦੇ ਸਾਨੂੰ ਲੱਗਦਾ ਕਿ ਵਧੀਆ, ਲੇਕਿਨ ਵਿੱਚ ਹੋਰ ਵੀ ਸ਼ਬਦਾਂ ਦੀ ਲੋੜ ਪੈਂਦੀ ਹੈ ਜਿਹੜੀ ਕਿ ਉਸ ਗੱਲ ਨੂੰ ਇੱਕ ਅਹਿਮੀਅਤ ਦਿੰਦੀ ਨੇ। ਤੇ ਅੱਗੇ ਵੱਧਦੇ ਹਾਂ ਤੇ ਲਿਖਣ ਬਾਰੇ ਹੀ ਮੈਂ ਪੁੱਛਣਾ ਚਾਹਾਂਗੀ, ਤੁਸੀਂ ਲਿਖਦੇ ਵੀ ਹੋ ਨਾਲੇ ਪੜ੍ਹਨਾ ਵੀ ਪਸੰਦ ਕਰਦੇ ਹੋ, ਤੇ ਅੱਜ ਦੇ ਜਿਹੜੇ ਪੋਇਟਸ ਨਏ ਜਨਰੇਸ਼ਨ ਜਿਹੜੀ ਆਈਆਂ ਨੇ ਉਹਨਾਂ ਨੂੰ ਤੁਸੀਂ ਸੁਣਨਾ ਪ੍ਰੈਫਰ ਕਰਦੇ ਹੋ ਜ਼ਿਆਦਾ ਜਾਂ ਫਿਰ ਜਿਹੜੇ ਪੁਰਾਣੇ ਸਾਡੇ ਰਹੇ ਨੇ ਪੋਇਟਸ ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ ਜੀ, ਅੰਮ੍ਰਿਤਾ ਪ੍ਰੀਤਮ ਜੀ, ਵਾਰਿਸ ਸ਼ਾਹ ਜੀ, ਉਹਨਾਂ ਨੂੰ ਜ਼ਿਆਦਾ ਪੜ੍ਹਨਾ ਪੜ੍ਹ ਕੇ ਤੁਹਾਨੂੰ ਤਸੱਲੀ ਮਿਲਦੀ ਹੈ ਜਾਂ ਸਿੱਖਣ ਨੂੰ ਮਿਲਦਾ ਹੈ?
1: ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਜੇ ਅਸੀਂ ਕਹੀਏ ਕਿ ਪੁਰਾਣੇ ਜਿਹੜੇ ਰਾਈਟਰ ਸੀਗੇ ਉਹੀ ਬੈਸਟ ਨੀ ਬੈਸਟ ਸੀਗੇ, ਜਿਹੜੀ ਅੱਜ ਦੇ ਜਨਰੇਸ਼ਨ ਦੇ ਆ ਰਹੇ ਨੇ ਉਹਨਾਂ 'ਚ ਨਹੀਂ ਗੱਲਬਾਤ, ਤਾਂ ਮੈਂ ਅਸਲੋਂ ਇਸ ਨੂੰ ਗਲਤ ਮੰਨਦੀ ਹਾਂ। ਇਸ ਨੂੰ ਮੈਂ ਸੋਚਦੀ ਹਾਂ ਕਿ ਜਿਹੜੇ ਰਾਈਟਰ ਪਹਿਲਾਂ ਨੇ ਉਹ ਵੀ ਅੱਛਾ ਲਿਖ ਕੇ ਗਏ ਨੇ, ਸਾਨੂੰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਪਰ ਜਿਹੜੇ ਅੱਜ ਦੇ ਲੇਖਕ ਨੇ ਜਿਹੜੇ ਅੱਜ ਦੇ ਰਾਈਟਰ ਨੇ ਉਹ ਵੀ ਬਹੁਤ ਜਿਹੜੇ ਹੈ ਬਹੁਤ ਵਧੀਆ ਲਿਖ ਰਹੇ ਨੇ। ਕਈ ਜਿਵੇਂ ਵਿਜੇ ਵਿਵੇਕ ਜੀ ਹੈ, ਉਹਨਾਂ ਦੀ ਗਜ਼ਲ ਦੇ ਵਿੱਚ ਵੀ ਬਹੁਤ ਸਾਨੂੰ ਚੀਜ਼ਾਂ ਮਿਲਦੀਆਂ ਨੇ ਦੇਖਣ ਨੂੰ ਸਿੱਖਣ ਨੂੰ। ਗੁਰਤੇਜ ਕੁਹਾਰ ਵਾਲਾ ਆ, ਉਹਨਾਂ ਦਾ ਪਾਣੀ ਦਾ ਹਾਸ਼ੀਆ ਕਿਤਾਬ ਹੈ, ਗਜ਼ਲਾਂ ਦੀ ਕਿਤਾਬ ਹੈ, ਤੇ ਉਹ ਵੀ ਬਹੁਤ ਸੋਹਣਾ ਲਿਖ ਰਹੇ ਨੇ। ਜਿਵੇਂ ਮੀਤ ਹੈ, ਉਹ ਸੋਹਬਤ ਉਹਨਾਂ ਦੀ ਆਈ ਆ, ਹਕੀਕਤ ਕਿਤਾਬ ਆਈ ਆ, ਉਹ ਗਜ਼ਲਾਂ ਦੀ ਆਈ ਆ, ਉਹਨਾਂ ਦੀ ਸ਼ਾਇਰੀ ਦੇ ਵਿੱਚ ਵੀ ਬਹੁਤ ਸਵਾਦ ਹੈ, ਬਹੁਤ ਵਧੀਆ ਲਿਖਦੇ ਨੇ ਉਹ। ਜਿਵੇਂ ਅੱਜ ਕੱਲ੍ਹ ਇੱਕ ਸੰਦੀਪ ਔਲਖ ਹੈ, ਉਹਨਾਂ ਦੀ ਅਜੇ ਹੁਣੇ ਥੋੜਾ ਚਿਰ ਹੀ ਹੋਇਆ ਪੁੱਤਰ ਹੋਏ ਕਿਤਾਬ ਆਈ ਹੈ ਗਜ਼ਲਾਂ ਦੀ, ਉਹ ਵੀ ਸੋਹਣਾ ਲਿਖਦੇ ਨੇ। ਜਾਂ ਫਿਰ ਆਪਾਂ ਗੱਲ ਕਰੀਏ ਜਸਵਿੰਦਰ ਜੀ ਦੀ, ਉਹਨਾਂ ਦੀ ਅਗਰਬੱਤੀ ਕਿਤਾਬ ਆਈ ਸੀ, ਉਹਨਾਂ 'ਤੇ ਵੀ ਉਹਨਾਂ ਨੂੰ ਅਵਾਰਡ ਮਿਲਿਆ ਸੀਗਾ। ਤੇ ਦੇਖਿਆ ਜਾਵੇ ਤੇ ਆਪਾਂ ਮਤਲਬ ਕਿ ਇਗਨੋਰ ਨਹੀਂ ਕਰ ਸਕਦੇ ਚੀਜ਼ ਨੂੰ ਕਿ ਪੁਰਾਣੇ ਹੀ ਬੈਸਟ ਸੀਗੇ, ਅੱਜ ਕੱਲ੍ਹ ਦੇ ਨਹੀਂ ਨੇ। ਮੈਂ ਇਸ ਚੀਜ਼ ਨੂੰ ਨਹੀਂ ਮੰਨਦੀ, ਮੈਨੂੰ ਇਹ ਹੈ ਕਿ ਪੁਰਾਣੇ ਵੀ ਵਧੀਆ ਨੇ, ਪਰ ਅੱਜ ਦਿਆਂ ਨੂੰ ਵੀ ਜੇ ਪੜ੍ਹਿਆ ਜਾਵੇ ਤਾਂ ਉਹ ਵੀ ਬਹੁਤ ਸੋਹਣਾ ਕੰਮ ਕਰ ਰਹੇ ਨੇ।
0: ਜੀ ਸੋਬਤ ਮੀਰ ਜੀ ਦੇ ਮੈਂ ਪੜ੍ਹ ਚੁੱਕੀ ਹਾਂ, ਲਿਖਤ ਉਹਨਾਂ ਦੀ ਪੜ੍ਹ ਚੁੱਕੀ ਹਾਂ, ਬਹੁਤ ਹੀ ਖੂਬਸੂਰਤ ਲਿਖਦੇ ਨੇ ਉਹ। ਅਤੇ
1: ਜੀ
0: ਨਾਲੇ ਕੋਈ ਵੀ ਆਪਣਾ ਫੇਵਰੇਟ ਰਾਈਟਰ ਜਿਨ੍ਹਾਂ ਨੂੰ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ ਜਾਂ ਪੜ੍ਹ ਚੁੱਕੇ ਹੋ ਜਾਂ ਹਲੇ ਪੜ੍ਹ ਰਹੇ ਹੋ, ਉਹਨਾਂ ਦੀ ਕੋਈ
1: ਜੀ
0: ਕਵਿਤਾ ਤੁਸੀਂ ਸ਼ੇਅਰ ਕਰਨਾ ਚਾਹੋ ਸਾਡੇ ਸ਼ਰੋਤਾਵਾਂ ਨਾਲ?
1: ਹਾਂਜੀ, ਜਿਵੇਂ ਤੁਸੀਂ ਮੀਤ ਸਰ ਦੀ ਵੀ ਪੜ੍ਹ ਚੁੱਕੇ ਹੋ ਤੇ ਉਹ ਵੀ ਤੁਸੀਂ ਪੜ੍ਹੀ ਹੋਏਗੀ, ਤੇ ਉਹਦੇ ਚੋਂ ਹੀ ਮੈਂ ਇੱਕ ਗਜ਼ਲ ਸੁਣਾ ਦਿੰਨੀ ਆ
0: ਜੀ
1: ਫਿਲਹਾਲ। ਜਿਵੇਂ ਉਹਨਾਂ ਗਜ਼ਲ ਹੈ ਕਿ ਰੂਧਾਰੀ ਦੇ ਇਸ਼ਕ 'ਚ ਹੇਰਾ ਫੇਰੀ ਨਹੀਂ ਹੁੰਦੇ, ਜਿਸਮਾਂ ਵਾਲੇ ਪਿਆਰ ਦੀ ਉਮਰ ਲਮੇਰੀ ਨਹੀਂ ਹੁੰਦੇ, ਮੈਂ ਹੀ ਮਾਫੀ ਮੰਗਦਾ ਹਾਂ ਹਰ ਵਾਰੀ ਇਸ ਕਰਕੇ, ਹਰ ਵਾਰੀ ਹੀ ਗਲਤੀ ਸੱਜਣਾ ਤੇਰੀ ਨਹੀਂ ਹੁੰਦੀ, ਤੂੰ ਹੁੰਨਾ ਏ ਕੋਲੇ ਤਾਂ ਸਭ ਕੁਝ ਹੀ ਬਦਲ ਜਾਂਦਾ, ਦਿਨ ਨਹੀਂ ਲੱਗਦੇ ਚਿੱਟੇ ਰਾਤ ਹਨੇਰੀ ਨਹੀਂ ਹੁੰਦੇ, ਅੱਜ ਕੱਲ੍ਹ ਸਾਰੀ ਦੁਨੀਆ ਦੇ ਨਾਲ ਮੱਥਾ ਲਾਇਆ ਏ, ਤੂੰ ਨਾ ਦਿੰਦਾ ਸਾਥ ਤਾਂ ਇੰਜ ਦਲੇਰੀ ਨਹੀਂ ਹੁੰਦੀ, ਰੂਹਦਾਰੀ ਦੇ ਇਸ਼ਕ 'ਚ ਹੇਰਾ ਫੇਰੀ ਨਹੀਂ
0: ਨਹੀਂ
1: ਹੁੰਦੀ।
0: ਹੁੰਦੀ
1: ਜੀ
0: ਜੀ। ਵਾਹ, ਬਹੁਤ ਖੂਬ, ਤੁਸੀਂ ਪੜ੍ਹੀ ਵੀ ਬਹੁਤ ਖੂਬ ਹੈ, ਅਤੇ
1: ਸ਼ੁਕਰੀਆ।
0: ਨਾਲੇ ਹੁਣ ਅੱਗੇ ਵੱਧਦੇ ਹਾਂ, ਕਵਿਤਾ ਤਾਂ ਬਹੁਤ ਸੋਹਣੀ ਤੁਸੀਂ ਸੁਣਾਤੀ, ਹੁਣ ਕਵੀ
1: ਜੀ
0: ਦਰਬਾਰਾਂ ਵੱਲ ਚੱਲਦੇ ਹਾਂ। ਤੁਸੀਂ ਕਾਫੀ ਸਾਰੇ ਕਵੀ ਦਰਬਾਰ ਜਿਹੜੇ ਨੇ ਉਹ ਅਟੈਂਡ ਕਰ ਚੁੱਕੇ ਹੋ, ਅਤੇ ਮੈਂ
1: ਜੀ
0: ਤੁਹਾਡਾ ਉਹਦੇ ਵਿੱਚ ਫਸਟ ਐਕਸਪੀਰੀਅੰਸ ਵੀ ਪੁੱਛਣਾ ਚਾਹਾਂਗੀ, ਅਤੇ ਨਾਲੇ ਇਹ ਵੀ ਪੁੱਛਣਾ ਚਾਹਾਂਗੀ, ਜਦੋਂ ਤੁਸੀਂ ਅਟੈਂਡ ਕਰਦੇ ਹੋ ਕੋਈ ਵੀ ਕਵੀ ਦਰਬਾਰ, ਉੱਥੇ
1: ਜੀ
0: ਤੁਹਾਨੂੰ ਕੀ ਲੱਗਦਾ ਕਿ ਫੀਮੇਲ ਰੇਸ਼ੋ ਜਿਹੜਾ ਹੁੰਦਾ ਹੈ, ਕਿੰਨਾ ਕੁ ਹੁੰਦਾ, ਕਿੰਨੀ ਫੀਮੇਲ ਪਰਸੈਂਟੇਜ ਹੁੰਦੀ ਹੈ ਐਜ਼ ਐਨ ਪੋਇਟ ਜਿਹੜੀ ਉੱਥੇ ਆਉਂਦੇ ਨੇ ਪ੍ਰੈਜੈਂਟੇਸ਼ਨ ਵਾਸਤੇ, ਜਾਂ ਫਿਰ ਯੂਥ ਉੱਥੇ ਤੁਹਾਨੂੰ ਕਿੰਨੀ ਵੇਖਣ ਨੂੰ ਮਿਲਦੀ ਆ?
1: ਜੀ ਹਾਂਜੀ, ਮੈਂ ਜੇ ਮੈਂ ਪਹਿਲੇ ਮੁਸ਼ਾਇਰੇ ਦੀ ਗੱਲ ਕਰਾਂ ਆਪਣੇ ਦੀ, ਤਾਂ ਉਹ 2020 ਦੇ ਵਿੱਚ ਹੀ ਮੈਂ ਪਹਿਲਾ ਮੁਸ਼ਾਇਰਾ ਜਿਹੜਾ ਸੀਗਾ ਉਹ ਅਟੈਂਡ ਕੀਤਾ ਸੀ
0: ਜੀ
1: ਅੰਮ੍ਰਿਤਸਰ
0: ਜੀ
1: ਦੇ
0: ਜੀ
1: ਵਿੱਚ ਹੀ, ਸਾਹਿਤ ਸਭਾ 'ਚ ਗਾਵਾਂ ਜੀ ਵੱਲੋਂ, ਤੇ ਉਹੀ ਮੈਂ ਫੇਸਬੁੱਕ ਤੇ ਕਵਿਤਾਵਾਂ ਪਾਉਂਦੀ ਸੀ ਤੇ ਉਹਦੇ ਕਰਕੇ ਹੀ ਉਹਨਾਂ ਨੇ ਮੈਨੂੰ ਉੱਥੋਂ ਹੀ ਪੜ੍ਹ ਕੇ ਤੇ ਉੱਥੇ ਹੀ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ, ਤੇ ਪਹਿਲਾ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਾ। ਤੇ ਉੱਥੇ ਜੇ ਮੈਂ ਫੀਮੇਲ ਦੀ ਰੇਸ਼ੋ ਦੀ ਗੱਲ ਕਰਾਂ ਤੇ ਬਹੁਤ ਸਾਰੇ ਪਰਸਨਸ ਦੇ ਵਿੱਚ ਦੋ ਚਾਰ ਜਿਹੀ ਫੀਮੇਲਸ ਕਵਿਤਰੀਆਂ ਸੀਗੀਆਂ, ਬਾਕੀ ਸਾਰੇ ਪੋਇਟ ਸੀਗੇ। ਜੇ ਮੈਂ ਉੱਥੋਂ ਦੀ ਗਿਣਤੀ ਦਾ ਹਿਸਾਬ ਲਗਾਵਾਂ ਤੇ 40-50 ਦੇ ਕਰੀਬ ਸੀਗੇ,
0: ਓਕੇ,
1: ਤੇ ਮਤਲਬ ਕਿ ਫੀਮੇਲ ਦੀ ਗਿਣਤੀ ਬਹੁਤ ਘੱਟ ਸੀ। ਬਾਅਦ ਵਿੱਚ ਦੀ ਜੇ ਮੈਂ ਗੱਲ ਕਰਾਂ ਤੇ ਹੋਰ ਬਾਅਦ ਵਿੱਚ, ਉਸ ਤੋਂ ਬਾਅਦ ਮੈਂ ਅਣਗਿਣਤ ਜਿਹੜੇ ਮੁਸ਼ਾਇਰੇ ਆ ਉਹਨਾਂ ਦੇ ਵਿੱਚ ਸ਼ਿਰਕਤ ਕੀਤੀ ਹੈ, ਤੇ ਉਹਨਾਂ ਦੇ ਵਿੱਚ ਵੀ ਮੈਂ ਜੇ ਦੇਖਾਂ ਤੇ ਜਿਹੜੇ ਫੀਮੇਲ ਦੇ ਜਿਹੜੀਆਂ ਨੇ ਉਹ ਬਹੁਤ ਘੱਟ ਨੇ ਐਜ ਕੰਪੇਅਰ ਟੂ ਮੇਲ
0: ਜੀ। ਤੇ ਤੁਹਾਨੂੰ ਕੀ ਲੱਗਦਾ ਕਿ ਇਹਦਾ ਰੀਜ਼ਨ ਕੀ ਹੋ ਸਕਦਾ ਕਿ ਉਹਨਾਂ ਤੱਕ ਸਾਡੀ ਰੀਚ ਨਹੀਂ ਆ, ਜਾਂ ਆਉਣਾ ਨਹੀਂ ਚਾਹੁੰਦੀਆਂ ਵੁਮੈਨ ਇਸ ਜਗ੍ਹਾਵਾਂ ਤੇ ਜਾਂ ਦਰਬਾਰਾਂ ਵਿੱਚ ਆਪਣੀ ਪ੍ਰਸਤੁਤੀ ਨਹੀਂ ਦੇਣਾ ਚਾਹੁੰਦੀਆਂ, ਕੀ ਕਾਰਨ
1: ਨਹੀਂ?
0: ਲੱਗਦਾ
1: ਜਿਹੜੀਆਂ ਜਿਹੜੀਆਂ ਹੈ ਉਹ ਦਿੰਦੀਆਂ ਨੇ। ਜੇ
0: ਜੀ
1: ਅਸੀਂ ਗੱਲ ਕਰੀਏ ਵੁਮੈਨਸ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਹੈ ਵੁਮੈਨਸ ਜਿਹੜੀਆਂ ਇਸ ਫੀਲਡ ਦੇ ਵਿੱਚ ਕੰਮ ਕਰਦੀਆਂ ਨੇ, ਉਹ ਸ਼ਿਰਕਤ ਵੀ ਕਰਦੀਆਂ ਨੇ ਕਵੀ ਦਰਬਾਰਾਂ ਦੇ ਵਿੱਚ। ਪਰ ਜੇ ਅਸੀਂ ਦੇਖੀਏ ਕਿ ਇਹਦੇ ਕੰਪੇਅਰ ਕਰੀਏ ਮੇਲਸ ਤੇ ਫੀਮੇਲਸ ਦੇ ਵਿੱਚ, ਤੇ ਉਹਦੇ ਵਿੱਚ ਜਿਹੜੇ ਮੇਲਸ ਨੇ ਉਹ ਜ਼ਿਆਦਾ ਕੰਮ ਕਰ ਰਹੇ ਨੇ ਇਸ ਫੀਲਡ ਦੇ ਵਿੱਚ ਫੀਮੇਲਸ ਦੇ ਨਾਲੋਂ।
0: ਤੇ ਜੇ ਮੈਂ ਯੂਥ ਦੀ ਗੱਲ ਕਰਾਂ, ਤੇ ਯੂਥ ਕਿੰਨਾ ਕੁ ਅਟੈਂਟਿਵ ਜਾਂ ਕਹਿ ਲਓ ਕਿ ਐਕਟਿਵ ਹੈਗਾ ਇਸ ਪਾਰਟ ਵਿੱਚ?
1: ਹਾਂਜੀ, ਜਿਵੇਂ ਮੈਂ ਜਿਹੜੇ ਨੌਜਵਾਨ ਮੁਸ਼ਾਇਰੇ ਉਹਨਾਂ ਦੇ ਵਿੱਚ ਵੀ ਮੈਂ ਸ਼ਿਰਕਤ ਕੀਤੀ ਹੋਈ ਹੈ, ਤੇ ਕਾਫੀ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਯੂਨੀਵਰਸਿਟੀ ਵੀ ਜਾਈਏ ਤਾਂ ਉੱਥੇ ਵੀ ਕਾਫੀ ਜਿਹੜੇ ਮੁੰਡੇ ਕੁੜੀਆਂ ਨੇ ਜਿਹੜੇ ਇਸ ਫੀਲਡ ਦੇ ਨਾਲ ਜੁੜੇ ਹੋਏ ਨੇ, ਉਹ ਗਜ਼ਲਾਂ ਲਿਖਦੇ ਨੇ, ਉਹ ਕਵਿਤਾਵਾਂ ਲਿਖਦੇ ਨੇ, ਉਹ ਗੀਤ ਲਿਖਦੇ ਨੇ, ਤੇ ਬਹੁਤ ਸਾਰੇ ਹੈ ਯੂਥ ਵੀ ਜਿਹੜਾ ਇਸ ਫੀਲਡ ਦੇ ਨਾਲ ਜੁੜਿਆ ਹੋਇਆ ਹੈ, ਕੁਛ ਕਹਾਣੀਆਂ ਵੀ ਲਿਖਦੇ ਨੇ, ਨੋਵਲ ਵੀ ਲਿਖ ਰਹੇ ਨੇ
0: ਜੀ। ਤੇ ਨਾਲੇ ਜਿਵੇਂ ਹੁਣ ਕਵੀ ਦਰਬਾਰਾਂ ਦੀ ਗੱਲ ਕੀਤੀ, ਤੇ ਉਹਦੇ ਨਾਲ ਨਾਲ ਓਪਨ ਮਾਈਕਸ ਵੀ ਹੁਣ ਕਾਫੀ ਟ੍ਰੈਂਡ ਵਿੱਚ ਨੇ, ਓਪਨ ਮਾਈਕਸ ਵੀ ਕਾਫੀ ਜਗ੍ਹਾ ਤੇ ਹੁੰਦੇ ਨੇ ਜਿਹਦੇ ਵਿੱਚ ਜ਼ਰੂਰੀ ਨਹੀਂ ਕੋਈ ਕੋਈ ਕਵੀ ਹੀ ਹੋਏ, ਕੋਈ ਵੀ ਆ ਕੇ ਸ਼ਿਰਕਤ ਕਰ ਸਕਦਾ। ਤੇ ਤੁਹਾਨੂੰ ਕੀ ਲੱਗਦਾ ਕਿ ਓਪਨ ਮਾਈਕਸ ਦਾ ਜਿਹੜਾ ਕੋਨਸੈਪਟ ਆਇਆ, ਕਿੱਦਾਂ ਦਾ ਅੱਗੇ ਆਰਟਿਸਟ ਲਈ ਫਾਇਦੇਮੰਦ ਰਹੇਗਾ ਜਾਂ ਨਹੀਂ?
1: ਹਾਂਜੀ, ਉਹ ਵੀ ਅੱਛਾ ਹੈ, ਬਹੁਤ ਅੱਛਾ ਹੈ, ਕਿਉਂਕਿ ਉਹਦੇ ਵਿੱਚ ਵੀ ਜਿਵੇਂ ਆਮ ਕਵੀ ਦਰਬਾਰ ਹੁੰਦੇ, ਉਹਦੇ ਵਿੱਚ ਕਿਸੇ ਵੇਲੇ ਆਪਾਂ ਰਿਕਾਰਡਿੰਗ ਨਹੀਂ ਹੁੰਦੀ, ਹੈ ਨਾ।
0: ਜੀ
1: ਜਿਹੜਾ ਓਪਨ ਮਾਈਕ ਆ ਉਹ ਪੂਰੀ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਕਿ ਇੱਕ ਰਿਕਾਰਡਿੰਗ ਕੀਤੀ ਜਾਂਦੀ ਹੈ, ਉਹਨੂੰ ਯੂਟਿਊਬ ਤੇ ਲਾਈਵ ਦਿਖਾਇਆ ਜਾਂਦਾ ਹੈ, ਜਾਂ ਉਹ ਜਿਹੜੀ ਕਲਿੱਪ ਹੈ ਉਹ ਜਿਹੜਾ ਰਾਈਟਰ ਹੈ ਜਾਂ ਕੋਈ ਸ਼ਾਇਰ ਹੈ ਜਿਹਦੀ ਸ਼ਾਇਰੀ ਹੁੰਦੀ, ਜਾਂ ਕੋਈ ਹੋਰ ਫੀਲਡ ਦਾ ਜਿਹਨੇ ਵੀ ਉੱਥੇ ਪਰਫੋਰਮੈਂਸ ਦਿੱਤੀ ਹੁੰਦੀ ਆ ਉਹਨੂੰ ਮਿਲ ਜਾਂਦੀ ਹੈ। ਜਿਹਦੇ ਨਾਲ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਲੋਕ ਵਾਇਰਲ ਹੁੰਦੇ ਨੇ ਜਾਂ ਸਾਰੇ ਹੀ ਲੋਕ ਯੂਜ਼ ਕਰਦੇ ਨੇ, ਉਹਨਾਂ ਦੇ ਉਹਨਾਂ ਨੂੰ ਇਹ ਫਾਇਦਾ ਹੁੰਦਾ ਹੈ ਕਿ ਉਹ ਜਿਹੜੀ ਉਹਨਾਂ ਨੂੰ ਕਲਿੱਪ ਹੈ ਉਹ ਮਿਲ ਜਾਂਦੀ ਹੈ ਅਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਕਰ ਪਾਉਂਦਾ ਹੈ ਵਧੀਆ ਤਰੀਕੇ ਦੇ ਨਾਲ।
0: ਜੀ ਬਿਲਕੁਲ, ਅਤੇ ਨਾਲੇ ਤੁਸੀਂ ਕਾਫੀ ਕਵੀ ਦਰਬਾਰ ਅਟੈਂਡ ਕਰ ਚੁੱਕੇ ਹੋ, ਅਤੇ ਕਦੇ ਐਸਾ ਮੌਕਾ ਲੱਗਿਆ ਕਿ ਤੁਸੀਂ ਆਪਣੇ ਫੇਵਰੇਟ ਰਾਈਟਰ ਨੂੰ ਉੱਥੇ ਮਿਲੇ ਹੋ, ਜਾਂ ਕੋਈ ਐਸੇ ਫੇਮਸ ਰਾਈਟਰ ਜਿਹੜੇ ਹੋਣ ਜਿਨ੍ਹਾਂ ਨੂੰ ਮਿਲਣ ਦੀ ਤੁਹਾਨੂੰ ਉਮੀਦ ਹੋਏ ਅਤੇ ਉਹਨਾਂ ਨੂੰ ਮਿਲੇ ਹੋ ਤੁਸੀਂ?
1: ਹਾਂਜੀ, ਮੈਂ ਇੱਕ ਤੁਹਾਨੂੰ ਕਿੱਸਾ ਹੀ ਦੱਸਾਂਗੀ ਕਿ ਮੈਂ ਜਿਵੇਂ ਸਕੂਲ ਟਾਈਮ ਤੋਂ ਇਹਨਾਂ ਸੁਰਜੀਤ ਪਾਤਰ ਜੀ ਨੂੰ ਬਹੁਤ ਪੜ੍ਹਦੀ ਸੀ,
0: ਜੀ
1: ਮੈਨੂੰ ਬਹੁਤ ਮਜ਼ਾ ਆਉਂਦਾ ਸੀਗਾ। ਅਤੇ ਉਸ ਜਦੋਂ ਮੈਂ ਕਾਲਜ 'ਚ BSc ਕਰ ਰਹੀ ਸੀ, 2015 ਦੀ ਗੱਲ ਹੈ, ਅਤੇ ਜਿਵੇਂ ਮੈਂ 8th ਕਲਾਸ ਤੋਂ ਪੜ੍ਹਦੀ ਆ ਰਹੀ ਸੀ ਅਤੇ ਹੁਣ BSc ਦੇ ਵਿੱਚ ਸੀ, ਅਤੇ ਕਾਫੀ ਲੰਮਾ ਵਕਤ ਜਿਹੜਾ ਸੀ ਉਹ ਲੰਘ ਚੁੱਕਾ
0: ਜੀ
1: ਸੀ,
0: ਬਿਲਕੁਲ।
1: ਅਤੇ ਮੇਰੀ ਦਿਲੀ ਤਮੰਨਾ ਸੀਗੀ ਕਿ ਮੈਂ ਸੁਰਜੀਤ ਪਾਤਰ ਜੀ ਨੂੰ ਮਿਲਾਂ। ਅਤੇ ਜਦੋਂ 2015 ਦੇ ਵਿੱਚ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਕਿ ਇੱਕ ਜਗ੍ਹਾ 'ਤੇ ਜਾਣਾ ਹੈ ਤਾਂ, ਅਤੇ ਕਾਲਜ ਵੱਲੋਂ ਹੀ ਜਾਣਾ ਸੀ, ਅਤੇ ਉੱਥੇ ਸੁਰਜੀਤ ਪਾਤਰ ਜੀ ਹੋਰਾਂ ਨੇ ਵੀ ਆਉਣਾ ਸੀ। ਅਤੇ ਤੁਹਾਨੂੰ ਮੈਂ ਦੱਸਾਂ ਕਿ ਮੇਰੀ ਜਿਹੜੀ ਖੁਸ਼ੀ ਸੀਗੀ ਨਾ, ਉਹਦੀ ਕੋਈ ਹੱਦ ਨਹੀਂ ਸੀ ਕਿ ਮੈਂ ਜਿਹਨਾਂ ਨੂੰ ਪੜ੍ਹਦੀ ਹਾਂ ਮੈਂ ਉਹਨਾਂ ਨੂੰ ਮਿਲਾਂਗੀ ਅੱਜ, ਅਤੇ ਉਹ ਜਿਹੜੀ ਖੁਸ਼ੀ ਸੀ ਬਹੁਤ ਜ਼ਿਆਦਾ ਸੀ। ਹੁਣ ਤਾਂ ਚਲੋ ਮੈਂ ਉਹਨਾਂ ਨੂੰ ਬਹੁਤ ਵਾਰੀ ਮਿਲ ਚੁੱਕੀ ਹਾਂ, ਅਤੇ ਉਹ ਵੀ ਚੰਗੀ ਤਰ੍ਹਾਂ ਹੁਣ ਮੈਨੂੰ ਜਾਣਦੇ ਨੇ ਮਿਲਦੇ ਨੇ, ਪਰ ਜਿਹੜੀ ਪਹਿਲੀ ਵਾਰੀ ਜਦੋਂ ਮੈਂ ਉਹਨਾਂ ਨੂੰ ਮਿਲੀ ਹਾਂ ਨਾ, ਉਹ ਖੁਸ਼ੀ ਹੀ ਅਲੱਗ ਸੀ।
0: ਹਾਂ ਬਿਲਕੁਲ, ਇੱਕ ਫੈਨ ਹੋਣ ਦੇ ਨਾਤੇ ਜੇ ਤੁਸੀਂ ਕਦੇ ਆਪਣੇ ਫੇਵਰੇਟ ਆਰਟਿਸਟ ਨੂੰ ਮਿਲੋ ਤਾਂ ਉਹ ਖੁਸ਼ੀ ਵੱਖਰੀ ਹੁੰਦੀ ਹੈ, ਬਾਕੀ ਜਦੋਂ ਇੰਨੇ ਲੰਬੇ ਸਮੇਂ ਤੋਂ ਤੁਸੀਂ ਉਹਨਾਂ ਦੀ ਆਰਟ ਨਾਲ ਜੁੜੇ ਹੋ, ਹੈ ਨਾ।
1: ਜੀ
0: ਅਤੇ
1: ਜੀ,
0: ਨਾਲੇ ਕਵੀ ਦਰਬਾਰਾਂ ਤੋਂ ਇਲਾਵਾ ਤੁਸੀਂ ਟੀਚਿੰਗ ਦੇ ਪ੍ਰੋਫੈਸ਼ਨ ਵਿੱਚ ਹੋ ਓਬਵੀਅਸਲੀ, ਅਤੇ ਟੀਚਰ ਐਜ਼ ਐਨ ਟੀਚਰ ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਪੜ੍ਹਾਉਂਦੇ ਹੋ ਅਤੇ ਬੱਚੇ ਜਿਹੜੇ ਨੇ ਉਹ ਕਿੰਨੀ ਇਸ ਆਰਟ ਨੂੰ ਪ੍ਰੈਫਰੈਂਸ ਦਿੰਦੇ ਨੇ ਜਾਂ ਲਿਖਣਾ ਪਸੰਦ ਕਰਦੇ ਨੇ ਅੱਜ ਦੇ ਸਮੇਂ ਵਿੱਚ, ਕਿ ਫਿਊਚਰ ਦੇ ਆਉਣ ਵਾਲੇ ਟਾਈਮ ਵਿੱਚ ਉਹ ਇਸ ਆਰਟ ਨੂੰ ਜ਼ਿੰਦਾ ਰੱਖ ਪਾਉਣਗੇ ਜਾਂ ਇਸ ਆਰਟ ਨੂੰ ਬੜਾਵਾ ਦੇਣ ਪਾਉਣਗੇ ਅੱਗੇ?
1: ਹਾਂਜੀ, ਮੈਂ ਜਿਵੇਂ ਤੁਹਾਨੂੰ ਪਹਿਲਾਂ ਇੱਕ ਵਾਰੀ ਗੱਲ ਚੁੱਕੀ ਕਰ ਚੁੱਕੀ ਹਾਂ ਕਿ ਬੱਚੇ ਅੱਜ ਕੱਲ੍ਹ ਦੇ ਬਹੁਤ ਕ੍ਰੀਏਟਿਵ
0: ਜੀ
1: ਨੇ ਜੀ, ਤੇ ਉਹ ਉਸ ਤਰੀਕੇ ਨਾਲ ਜੇ ਅਸੀਂ ਉਸ ਗੱਲ ਨੂੰ ਦੇਖੀਏ ਨਾ, ਤੇ ਬੱਚੇ ਜਿਹੜੇ ਆ ਉਹਨਾਂ ਦੇ ਅੰਦਰ ਜੇ ਅਸੀਂ ਉਹਨਾਂ ਨੂੰ ਕੁਛ ਚੀਜ਼ਾਂ ਦੱਸਦੇ ਹਾਂ ਕਿ ਇੱਦਾਂ ਕਵਿਤਾ ਹੁੰਦੀ ਹੈ, ਆਹ ਕਹਾਣੀ ਹੁੰਦੀ ਹੈ, ਇਸ ਤਰੀਕੇ ਜਿਵੇਂ ਛੋਟੇ ਛੋਟੇ ਬੱਚੇ ਹੀ ਨੇ ਉਹਨਾਂ ਦੇ ਅੰਦਰ, ਫਿਰ ਉਹ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਵੀ ਉਦੋਂ ਹੈਰਾਨ ਹੁੰਦੀ ਸੀ ਕਿ ਆਹ ਕਵਿਤਾ ਕਿੱਥੋਂ ਆਉਂਦੀ ਹੋਏਗੀ, ਕੌਣ ਲਿਖਦਾ ਹੋਏਗਾ। ਉਸ ਤਰੀਕੇ ਦੇ ਨਾਲ ਹੀ ਜਦੋਂ ਮੈਂ ਬੱਚਿਆਂ ਨੂੰ ਕਹਾਣੀ ਸੁਣਾਉਂਦੀ ਹਾਂ, ਕੋਈ ਕਵਿਤਾ ਸੁਣਾਉਂਦੀ ਹੈ ਕੋਈ, ਤੇ ਉਹ ਵੱਖਰੇ ਅੰਦਾਜ਼ ਦੇ ਨਾਲ ਸੁਣਾਉਂਦੀ ਹਾਂ ਤੇ ਉਹ ਬੜੇ ਸ਼ਾਂਤ ਹੋ ਕੇ ਸੁਣਦੇ ਨੇ, ਫਿਰ ਉਹ ਕੁਐਸਚਨਸ ਵੀ ਬਹੁਤ ਪੁੱਟ ਕਰਦੇ ਨੇ, ਫਿਰ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਵੀ ਕੁਛ ਨਾ ਕੁਛ ਲਿਖਣ ਦੀ ਕੋਸ਼ਿਸ਼ ਕਰੋ। ਤੇ ਉਹ ਚਲੋ ਉਸ ਲੈਵਲ ਦਾ ਤੇ ਨਹੀਂ ਲਿਖ ਪਾਉਂਦੇ, ਛੋਟੇ ਨੇ, ਤੇ ਪਰ ਉਹ ਕੋਸ਼ਿਸ਼ ਕਰਦੇ ਨੇ ਕਿ ਹਾਂ ਅਸੀਂ ਵੀ ਕੁਛ ਲਿਖੀਏ। ਕਈ ਵਾਰੀ ਕੋਈ ਬੱਚੇ ਹੁੰਦੇ ਕਹਿੰਦੇ ਆ ਕਿ ਅਸੀਂ ਵੀ ਗੀਤ ਲਿਖਿਆ ਸੀ, ਦੋ ਤਿੰਨ ਏਦਾਂ ਮੈਨੂੰ ਮਿਲੇ ਸੀਗੇ ਜਿਹੜੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਗੀਤ ਲਿਖਿਆ, ਤੇ ਬੜੀ ਖੁਸ਼ੀ ਨਾਲ ਮੇਰੇ ਕੋਲ ਆਏ, ਉਹਨਾਂ ਸੁਣਾਇਆ ਮੈਨੂੰ।
0: ਜੀ, ਬੱਚਿਆਂ ਦਾ ਕਿਉਰਿਓਸਿਟੀ ਲੈਵਲ ਵੀ ਕਾਫੀ ਜ਼ਿਆਦਾ ਹੁੰਦਾ ਕਿ ਕੋਈ ਗੱਲ ਉਹਨਾਂ ਸਾਹਮਣੇ ਹੋਏ ਤਾਂ ਉਹ ਸਵਾਲ ਜ਼ਰੂਰ ਪੁੱਛਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਸਮਝ ਨਾ ਆਏ। ਅਤੇ ਨਾਲੇ ਇੱਕ ਕਵਿਤਾ, ਅਤੇ ਉਸ ਤੋਂ ਬਾਅਦ ਚੱਲਾਂਗੇ ਗੀਤ ਵੱਲ, ਕਿ ਕੋਈ ਕਵਿਤਾ ਕਵੀ ਦਰਬਾਰ ਵਿੱਚ ਬਹੁਤ ਪਸੰਦ ਕੀਤੀ ਗਈ ਹੋਏ ਤੁਹਾਡੀ ਕੋਈ ਕਵਿਤਾ ਜਾਂ ਤੁਸੀਂ ਸੁਣਾਉਣਾ ਚਾਹੋ ਕੋਈ?
1: ਜੀ ਜੀ ਜ਼ਰੂਰ, ਮੇਰੀ ਗਜ਼ਲ ਹੈ ਕਿ ਮੇਰੇ ਵਾਂਗੂ ਰੁੱਖਾਂ ਦੀ ਜੇ ਭਾਸ਼ਾ ਤੋਂ ਸੁਣ ਪਾਵੇ, ਗੜ ਝੁੱਕੇ ਤੂੰ ਪੱਤਿਆਂ ਤਾਈਂ ਰੋ ਕੇ ਸੀਸ ਨਿਵਾਵੇਂ, ਮੇਰੇ ਵਾਂਗੂ ਹੌਲੀ ਹੌਲੀ ਤੂੰ ਵੀ ਸ਼ਾਇਰ ਹੋ ਜਾਏ, ਜੇ ਕਿਧਰੇ ਤੂੰ ਦਰਦ ਮੇਰੇ ਦੀ ਸਾਵੀਂ ਪੀੜ ਹਟਾਵੇ, ਤੇਰੇ ਪੈਰੀ ਵਿਸਜਾ ਵਾਂਗੀ ਮੇਰੀ ਕੀ ਹੈ ਹਸਤੀ, ਜੇ ਕਿਧਰੇ ਤੂੰ ਦਿਲ ਬਣ ਕੇ ਦਿਲਬਰ ਦਿਲ ਦੇ ਵਿਹੜੇ ਆਵੇਂ, ਦਿਲ ਮੇਰੇ ਵਿੱਚ ਤੇਰੀ ਖਾਤਰ ਕਿੰਨਾ ਪਿਆਰ ਸਮੋਇਆ, ਆਵੇ ਦੱਸਾਂ ਤੈਨੂੰ ਅੜਿਆ ਬਹਿ ਜੁਲਫਾਂ ਦੀ ਛਾਵੇਂ, ਸਾਹਿਬਾ ਸੱਸੀ ਸੋਹਣੀ ਜਾਂ ਫਿਰ ਜੋਗਨ ਨਹੀਂ ਮੈਂ ਹੋਣਾ, ਇਸ਼ਕ ਮੇਰੇ ਨੂੰ ਹਾਰਾਂ ਵਾਲੇ ਨਾ ਦੇਵੀ ਸਿਰਨਾਵੇਂ, ਤੇਰੇ ਇੱਕ ਦਰਸ਼ਨ ਨੂੰ ਸਾਹਿਬ ਕਰਦੀ ਮੈਂ ਅਰਜੋਈ, ਜਾਂਦਾ ਜਾਂਦਾ ਕੱਢ ਕੇ ਲੈ ਜਾਈ ਜਾਣ ਮੇਰੇ ਚੋਂ ਪਾਵੇਂ, ਲੋਕੀ ਆਖਣ ਮੇਰੇ ਉੱਤੇ ਚੜਿਆ ਰੂਪ ਸਵਾਇਆ, ਜਦ ਤੂੰ ਕਿਧਰੇ ਇਸ ਚੱਲੀ ਨੂੰ ਮਹਿਰਮ ਆਖ ਬੁਲਾਵੇਂ।
0: ਵਾਹ, ਬਹੁਤ ਖੂਬ, ਬਹੁਤ ਖੂਬ। ਤੇ ਹੁਣ ਚੱਲਦੇ ਆ ਇੱਕ ਗੀਤ ਵੱਲ।

0: ਤੁਸੀਂ ਸੁਣ ਰਹੇ ਹੋ FM 90.0 MHz ਰੇਡੀਓ ਬਤਸਤਾ ਤੇ ਕਾਰਜਕ੍ਰਮ ਚੱਲ ਰਿਹਾ ਹੈ ਕਾਵਯ ਗੋਸ਼ਟੀ ਭਾਗ 7 ਆਰਜੇ ਸੇਵਲ ਦੇ ਨਾਲ ਤੇ ਹਲੇ ਤੱਕ ਅਸੀਂ ਕਾਫੀ ਸਾਰੀ ਕਵਿਤਾਵਾਂ ਸੁਣ ਚੁੱਕੇ ਹਾਂ ਜੋਬਨ ਜੀ ਤੋਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਉਹ ਕਵਿਤਾਵਾਂ ਬਹੁਤ ਪਸੰਦ ਆਈਆਂ ਹੋਣਗੀਆਂ ਤੇ ਹੁਣ ਚੱਲਦੇ ਹਾਂ ਇਸ ਕਾਰਜਕ੍ਰਮ ਦੇ ਆਖਰੀ ਪੜਾਵ ਦੀ ਓਰ ਤੇ ਜੋਬਨ ਜੀ ਤੁਹਾਡੇ ਤੋਂ ਅਸੀਂ ਕਾਫੀ ਕੁਛ ਜਾਣ ਚੁੱਕੇ ਹਾਂ ਕਾਫੀ ਕੁਛ ਸੁਣ ਚੁੱਕੇ ਹਾਂ ਹੁਣ ਮੈਂ ਇਹ ਚੀਜ਼ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਮਿਲ ਚੁੱਕਿਆ ਹੁਣ ਯੰਗ ਰਾਈਟਰ ਅਵਾਰਡ ਤੁਸੀਂ ਪ੍ਰਾਪਤ ਕਰ ਚੁੱਕੇ ਹੋ ਤੇ ਇੰਨੀ ਘੱਟ ਉਮਰ ਵਿੱਚ ਇਸ ਸਨਮਾਨ ਨੂੰ ਪਾਉਣਾ ਓਬਵੀਅਸਲੀ ਖੁਸ਼ੀ ਤਾਂ ਬਹੁਤ ਹੁੰਦੀ ਹੈ ਇੰਨੀ ਘੱਟ ਉਮਰ 'ਚ ਕੋਈ ਵੀ ਸਾਨੂੰ ਇਨਾਮ ਮਿਲੇ ਲੇਕਿਨ ਉਸ ਇਨਾਮ ਤੋਂ ਮਿਲਣ ਤੋਂ ਬਾਅਦ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਅਤੇ ਹੁਣ ਇਨਾਮ ਨੂੰ ਲੈ ਕੇ ਜਾਂ ਅਵਾਰਡ ਨੂੰ ਲੈ ਕੇ ਤੁਹਾਡੇ ਕੀ ਮਾਇਨੇ ਨੇ
1: ਜੀ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਮੇਵਾਰੀ ਜਿਹੜੀ ਉਹ ਵੱਧ ਜਾਂਦੀ ਹੈ ਜਦੋਂ ਸਾਨੂੰ ਕੋਈ ਸਨਮਾਨ ਮਿਲ ਜਾਂਦਾ ਆ ਸਾਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਲਿਖਤ ਹੈ ਉਹਨਾਂ ਨੂੰ ਪਸੰਦ ਆ ਰਹੀ ਹੈ ਲੋਕਾਂ ਨੂੰ ਅਤੇ ਅਸੀਂ ਹੁਣ ਜ਼ਿੰਮੇਵਾਰੀ ਇਹ ਵੱਧ ਜਾਂਦੀ ਹੈ ਕਿ ਅਸੀਂ ਉਸ ਚੀਜ਼ ਨੂੰ ਬਰਕਰਾਰ ਰੱਖ ਪਾਈਏ ਜਾਂ ਉਸ ਤੋਂ ਵੀ ਹੋਰ ਸੋਹਣਾ ਕਰ ਪਾਈਏ
0: ਜੀ ਤੇ ਨਾਲੇ ਜ਼ਿੰਮੇਵਾਰੀ ਤਾਂ ਵੱਧਦੀ ਹੀ ਹੈ ਕਿਉਂਕਿ ਲੋਕ ਜਦੋਂ ਪਸੰਦ ਕਰਨ ਲੱਗ ਜਾਂਦੇ ਨਾ ਉਹ ਐਕਸਪੈਕਟੇਸ਼ਨਸ ਕਿਤੇ ਨਾ ਕਿਤੇ ਵੱਧ ਜਾਂਦੀਆਂ ਸਾਰਿਆਂ ਦੀ ਤੇ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਅੱਜ ਵੀ ਜਿਹੜੀਆਂ ਵੀ ਤੁਸੀਂ ਕਵਿਤਾਵਾਂ ਸੁਣਾਈਆਂ ਸਾਡੇ ਸ਼ਰੋਤਾਵਾਂ ਨੂੰ ਉਹਨਾਂ ਨੂੰ ਖੂਬ ਪਸੰਦ ਆਈਆਂ ਹੋਣਗੀਆਂ ਤੇ ਅੱਗੇ ਵੱਧ ਤੋਂ ਇਹ ਪੁੱਛਣਾ ਚਾਹਾਂਗੀ ਜਿਹੜੇ ਟੀਚਰਸ ਹੁੰਦੇ ਨੇ ਉਹ ਬਹੁਤ ਹੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਸਾਡੀ ਜ਼ਿੰਦਗੀ ਵਿੱਚ ਸਾਡੇ ਕਰੀਅਰ ਨੂੰ ਬਣਾਉਣ ਵਿੱਚ ਤੇ ਤੁਸੀਂ ਆਪ ਵੀ ਇੱਕ ਟੀਚਰ ਹੋ ਤੇ ਕੋਈ ਕਵਿਤਾ ਤੁਸੀਂ ਡੈਡੀਕੇਟ ਕਰਨਾ ਚਾਹੋ ਆਪਣੇ ਟੀਚਰਸ ਨੂੰ
1: ਹਾਂਜੀ ਮੈਂ ਇੱਕ ਡੈਡੀਕੇਟ ਤੇ ਚਲੋ ਨਹੀਂ ਮੈਂ ਇੱਕ ਚੀਜ਼ ਲਿਖੀ ਸੀਗੀ ਉਹ ਮੈਨੂੰ ਲੱਗਦੀ ਹੈ ਕਿ ਜਿਹੜੀ ਅਸੀਂ ਆ ਪੜਾਅ ਜਿਹੜੇ ਆ ਨਾ ਜ਼ਿੰਦਗੀ ਦੇ ਉਹ ਜਿਹੜੇ ਆਪਾਂ ਅੱਗੇ ਦੀ ਅੱਗੇ ਜਦੋਂ ਆਪਾਂ ਚੱਲਦੇ ਹਾਂ ਉਹ ਪੜਾਅ ਜਿਹੜੇ ਆ ਸੌਖੇ ਪਿਛਲੇ ਜਿਹੜੇ ਪੜਾਅ ਨੇ ਉਹ ਸੌਖੇ ਲੱਗਣ ਲੱਗ ਜਾਂਦੇ ਨੇ ਜਿਹੜਾ ਅਗਲਾ ਪੜਾਅ ਆ ਉਹ ਸਾਨੂੰ ਔਖਾ ਲੱਗਦਾ ਤੇ ਮੈਂ ਉਸ 'ਤੇ ਇੱਕ ਕਵਿਤਾ ਲਿਖੀ ਸੀ ਮੈਂ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨ ਚਾਹਾਂਗੀ
0: ਜੀ ਬਿਲਕੁਲ
1: ਜੀ ਉਹ ਹੈ ਕਿ ਘਰ ਦਾ ਨਿੱਕਾ ਨਿੱਕਾ ਕਣ ਵੀ ਮੈਨੂੰ ਵੱਢ ਖਾਣ ਨੂੰ ਪੈਂਦਾ ਹੈ ਇੱਦਾਂ ਲੱਗਦਾ ਹੈ ਕਿ ਜਿਵੇਂ ਮੈਂ ਬੋਝ ਹੋ ਗਈ ਹੋਵਾਂ ਕਦੇ ਕਿਸੇ ਨਸ 'ਚੋਂ ਧੀ ਸੁੱਟਦੀ ਹੈ ਅਤੇ ਕਦੇ ਕਿਸੇ 'ਚੋਂ ਤਾਨਿਆਂ ਦੀਆਂ ਸਿਲਵੱਟਾਂ 'ਤੇ ਪਈ ਨੂੰ ਅੰਦਰੋਂ ਭਾਂਬੜ ਤੰਗ ਕਰਦਾ ਹੈ ਗਰਜਣਾ ਚਾਹੁੰਦੀ ਹਾਂ ਮੈਂ ਵਰ ਜਾਣਾ ਚਾਹੁੰਦੀ ਹਾਂ ਅਤੇ ਕਹਿ ਦਿੰਦੀ ਹਾਂ ਉੱਚੇ ਸੁਰ ਵਿੱਚ ਕਿ ਕੱਢ ਦਿਓ ਬਾਹਰ ਮੈਨੂੰ ਇਸ ਘੁੱਟਣ ਵਿੱਚੋਂ ਮਨ ਹੀ ਮਨ ਸੋਚਦੀ ਹਾਂ ਕਿ ਅਗਲੇ ਪੜਾਅ ਵਿੱਚ ਦਾਖਲ ਹੋ ਸ਼ਾਇਦ ਮੈਂ ਸੌਖੀ ਹੋ ਜਾਵਾਂਗੀ ਪਰ ਜਿਵੇਂ ਛੋਟੇ ਬੱਚੇ ਨੂੰ ਪਹਿਲਾਂ ਪਹਿਲ ਮੁਹਾਰਨੀ ਔਖੀ ਲੱਗਦੀ ਹੈ ਜਿਵੇਂ ਅਗਲੀ ਜਮਾਤ ਵਿੱਚ ਪਹੁੰਚ ਕੇ ਪਤਾ ਲੱਗਦਾ ਹੈ ਕਿ ਪਿਛਲੀ ਜਮਾਤ ਦਾ ਕੰਮ ਸੌਖਾ ਸੀ ਇਵੇਂ ਹੀ ਮੈਂ ਔਖੀ

0: ਪੜਾਅ ਵੱਲ ਵੱਧਦੀ ਜਾਂਦੀ ਹਾਂ। ਹਰ ਚੀਜ਼ ਔਖੀ ਲੱਗਦੀ ਹੈ ਜਦੋਂ ਮੈਂ ਉਸਨੂੰ ਹੰਢਾ ਰਹੀ ਹੁੰਦੀ ਹਾਂ। ਸੌਖਾ ਤਾਂ ਜਨਮ ਲੈਣਾ ਵੀ ਨਹੀਂ ਸੀ। ਜਦੋਂ ਵੀਰਸ ਦੌੜ ਲਗਾ ਰਹੇ ਸੀ ਤਾਂ ਮੈਂ ਸਾਹੋ ਸਾਹੀ ਹੋ ਉਹਨਾਂ ਨਾਲ ਲੜ ਕੇ ਅੱਗੇ ਵੱਧ ਰਹੀ ਸੀ। ਬੜੀ ਜੱਦੋ ਜਹਿਦ ਕਰਨੀ ਪਈ ਮੈਨੂੰ ਗਰਭ ਦੇ ਅੰਦਰ ਦਾਖਲ ਹੋਣ ਨੂੰ। ਆਖਰ ਹੋ ਹੀ ਗਈ ਸੀ ਮੈਂ ਕਾਮਯਾਬ। ਪਰ ਅਗਲੇ ਪੜਾਅ ਵਿੱਚ ਪ੍ਰਵੇਸ਼ ਕਰਕੇ ਪਤਾ ਲੱਗਾ ਕਿ ਪਿਛਲੇ ਪੜਾਅ ਨੂੰ ਜਿੱਤਣਾ ਤਾਂ ਸੌਖਾ ਹੀ ਸੀ, ਪਰ ਇਹ ਪੁੱਠਾ ਲਟਕਣਾ ਬੜਾ ਔਖਾ। ਇੱਦਾਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਕਿਸੇ ਤਗੜੇ ਗੁਨਾਹ ਦੀ ਸਜ਼ਾ ਪਾ ਰਹੀ ਹੋਵਾਂ। ਇੱਦਾਂ ਹੀ ਪੜਾਅ ਦਰ ਪੜਾਅ ਬੀਤ ਜਾਂਦੇ ਨੇ। ਢਲਾਨ ਵੱਲ ਜਾਣ ਲਈ ਉਚਾਈ 'ਤੇ ਤਾਂ ਚੜ੍ਹਨਾ ਹੀ ਪੈਂਦਾ ਹੈ।
1: ਬਹੁਤ ਖੂਬਸੂਰਤ ਜਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਪੜਾਅ ਦੱਸੇ ਅਤੇ ਨਾਲੇ ਇਹ ਵੀ ਦੱਸਿਆ ਕਿ ਮੁਸ਼ਕਿਲਾਂ ਜਿਹੜੀਆਂ ਨੇ ਜ਼ਿੰਦਗੀ ਵਿੱਚ ਆਉਂਦੀਆਂ ਰਹਿੰਦੀਆਂ ਨੇ, ਬਟ ਉਹਨਾਂ ਨੂੰ ਫਾਈਟ ਕਰਨਾ, ਉਹਨਾਂ ਦਾ ਸਾਹਮਣਾ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਕਿ ਅਸੀਂ ਆਪਣੀ ਲਾਈਫ ਦੇ ਅਗਲੇ ਪੜਾਅ ਤੱਕ ਪਹੁੰਚ ਪਾਈਏ।
0: ਜੀ, ਅਤੇ ਮੈਨੂੰ ਲੱਗਦਾ ਹੈ ਕਿ ਇੱਕ ਅਧਿਆਪਕ ਜਿਹੜਾ ਆ ਉਹ ਸਾਡੇ ਪੜਾਅ ਨੂੰ, ਮਤਲਬ ਕਿ ਸਾਡੇ ਪੜਾਵਾਂ ਨੂੰ ਲੜਨ ਦੇ ਨਾਲ ਸਾਡੀ ਸਹਾਇਤਾ ਬਹੁਤ ਕਰਦਾ।
1: ਜੀ ਬਿਲਕੁਲ ਬਿਲਕੁਲ,
0: ਤਾਂ ਕਰਕੇ ਮੈਂ ਡੈਡੀਕੇਟ ਕਰਨਾ ਚਾਹੁੰਦੀ ਸੀ।
1: ਕਿਉਂਕਿ ਕਿਤੇ ਨਾ ਕਿਤੇ ਇੱਕ ਗਾਈਡੈਂਸ ਜਿਹੜੀ ਸਾਨੂੰ ਮਿਲਦੀ ਹੈ, ਇੱਕ ਪ੍ਰੋਪਰ ਗਾਈਡੈਂਸ ਉਹ ਟੀਚਰਸ ਹੀ ਦੇ ਪਾਉਂਦੇ ਨੇ, ਕਿਉਂਕਿ ਟੀਚਰਸ ਅਤੇ ਪੇਰੈਂਟਸ ਦੋਨੋਂ ਇਹੋ ਜਿਹੇ ਕਿਰਦਾਰ ਹੁੰਦੇ ਨੇ ਸਾਡੀ ਲਾਈਫ ਵਿੱਚ ਜਿਹੜੇ ਸਾਨੂੰ ਗਾਈਡ ਕਰਦੇ ਨੇ, ਕਿਉਂਕਿ ਐਕਸਪੀਰੀਅੰਸ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ, ਸਾਡੇ ਤੋਂ ਵੱਧ ਐਕਸਪੀਰੀਅੰਸਡ ਹੁੰਦੇ ਨੇ ਉਹ। ਅਤੇ ਜਿਹੜੇ ਸ਼ਰੋਤਾ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੋਟੀਵੇਟ ਕਰਨ ਲਈ?
0: ਜੀ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਕਿਤਾਬਾਂ ਦੇ ਨਾਲ ਜ਼ਰੂਰ ਜੁੜੋ, ਕਿਉਂਕਿ ਪਹਿਲਾਂ ਪਹਿਲ ਜ਼ਰੂਰ ਲੱਗਦਾ ਸਾਨੂੰ ਕਿ ਕਿਤਾਬਾਂ ਅਸੀਂ ਨਹੀਂ ਪੜ੍ਹਨੀਆਂ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈ, ਪਰ ਜਦੋਂ ਤੁਸੀਂ ਕਿਤਾਬ ਨੂੰ ਪੜ੍ਹ ਲੈਂਦੇ ਹੋ, ਪੜ੍ਹਨਾ ਸ਼ੁਰੂ ਕਰ ਦਿੰਦੇ ਹੋ, ਅਤੇ ਫਿਰ ਤੁਹਾਡੇ ਕੋਲੋਂ ਜੀ ਨਹੀਂ ਕਰਦਾ ਕਿ ਉਹ ਕਿਤਾਬ ਨੂੰ ਤੁਸੀਂ ਥੱਲੇ ਰੱਖ ਪਾਓ। ਅਤੇ ਮੈਂ ਇੱਕ ਹੋਰ ਸੁਨੇਹਾ ਦੇਣਾ ਚਾਹਾਂਗੀ ਕਿ ਆਪਾਂ ਕਿਤਾਬਾਂ ਦੇ ਨਾਲ ਤਾਂ ਹੀ ਜੁੜ ਪਾਵਾਂਗੇ ਜੇ ਅਸੀਂ ਕਿਤਾਬਾਂ ਦਾ ਆਦਾਨ ਪ੍ਰਦਾਨ ਕਰਾਂਗੇ। ਜੇ ਕਿਸੇ ਨੂੰ ਅਸੀਂ ਤੋਹਫੇ ਦੇ ਰੂਪ ਦੇ ਵਿੱਚ ਕੋਈ ਚੀਜ਼ ਦੇਣਾ ਚਾਹਾਂਗੇ, ਤਾਂ ਮੈਨੂੰ ਲੱਗਦਾ ਆ ਤੁਹਾਡੀ ਕੋਈ ਪਸੰਦੀਦਾ ਕਿਤਾਬ ਤੋਂ ਇਲਾਵਾ ਹੋਰ ਕੋਈ ਇੱਦਾਂ ਦੀ ਚੀਜ਼ ਨਹੀਂ ਹੋ ਸਕਦੀ ਕਿ ਜਿਹੜੀ ਤੋਹਫੇ ਦੇ ਵਿੱਚ ਮਤਲਬ ਕਿ ਜ਼ਿਆਦਾ ਵਧੀਆ ਹੋਵੇ। ਅਤੇ ਮੈਨੂੰ ਲੱਗਦਾ ਹੈ ਕਿ ਕਿਤਾਬਾਂ ਦਾ ਆਦਾਨ ਪ੍ਰਦਾਨ ਹੋਣਾ ਬਹੁਤ ਜ਼ਰੂਰੀ ਹੈ, ਅਤੇ ਅੱਜ ਕੱਲ੍ਹ ਦਾ ਯੂਥ ਜੇ ਕਿਤਾਬਾਂ ਦੇ ਨਾਲ ਜੁੜੇਗਾ ਤਾਂ ਹੀ ਉਹਨਾਂ ਦੀ ਜਿਹੜੀ ਸੋਚ ਹੈ, ਸ਼ਕਤੀ ਹੈ, ਉਹ ਜਿਹੜੀ ਹੈ ਵਧੇਗੀ, ਹੋਰ ਵਧੇਗੀ।
1: ਜੀ, ਪਹਿਲੇ ਸਮੇਂ ਵਿੱਚ ਵੀ ਜਿਹੜੇ ਗਿਫਟ ਦਿੱਤੇ ਜਾਂਦੇ ਸੀ ਉਹ ਜ਼ਿਆਦਾਤਰ ਕਿਤਾਬਾਂ ਹੀ ਹੁੰਦੀਆਂ ਸੀ, ਅਤੇ ਉਹਦੇ ਉੱਤੇ ਨੋਟ ਲਿਖਿਆ ਜਾਂਦਾ ਸੀ ਜੋ ਵੀ ਕਿਤਾਬ ਦੇ ਰਿਹਾ ਹੁੰਦਾ ਸੀ ਆਪਣੇ ਫਰੈਂਡ ਨੂੰ ਜਾਂ ਆਪਣੇ ਸਹਿਪਾਠੀ ਨੂੰ, ਅਤੇ ਨੋਟਸ ਜ਼ਰੂਰ ਹੁੰਦੇ ਸੀ ਪੁਰਾਣੀ ਕਿਤਾਬਾਂ 'ਤੇ। ਅਤੇ ਹੁਣ ਅੱਗੇ ਵੱਧਦੇ ਹਾਂ ਅਤੇ ਪੁੱਛਣਾ ਚਾਹਾਂਗੀ ਕਿ FM 90.0 ਮੈਗਾਹਰਟਸ ਰੇਡੀਓ ਵਿਵਸਥਾ ਦੇ ਨਾਲ ਗੱਲ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਅਤੇ ਅੱਜ ਦੀ ਇਹ ਗੱਲਬਾਤ ਤੁਹਾਡੇ ਅਕੋਰਡਿੰਗ ਕਿੱਦਾਂ ਦੀ ਰਹੀ?
0: ਜੀ, ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡਾ ਅਤੇ FM ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਚੁਣਿਆ ਆਪਣੀ ਇੰਟਰਵਿਊ ਕਰਨ ਲਈ, ਸਰੋਤਿਆਂ ਨਾਲ ਜੁੜਨ ਦੇ ਲਈ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਤੇ ਅੱਜ ਦੀ ਗੱਲਬਾਤ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਹਾਡੇ ਨਾਲ ਮੇਰੀਆਂ ਜੋ ਵੀ ਗੱਲਾਂ ਹੋਈਆਂ ਬਹੁਤ ਵਧੀਆ ਜਿਹੜੀਆਂ ਗੱਲਾਂ ਹੋਈਆਂ ਨੇ।
1: ਜੀ, ਅਤੇ ਗੱਲਾਂ ਬਾਤਾਂ ਨੂੰ ਹੁਣ ਵਿਰਾਮ ਦਿੰਦੇ ਹਾਂ ਤੁਹਾਡੀ ਇੱਕ ਆਖਰੀ ਕਵਿਤਾ ਨਾਲ, ਜੋ ਚਾਹੇ ਤਾਂ ਰੋਮੈਂਟਿਕ ਤੁਸੀਂ ਸੁਣਾ ਸਕਦੇ ਹੋ ਜਾਂ ਕੋਈ ਵੀ ਤੁਹਾਡੀ ਫੇਵਰੇਟ ਆਪਣੀ ਕੋਈ ਕਵਿਤਾ ਹੋਵੇ ਤੁਸੀਂ ਸੁਣਾਉਣਾ ਚਾਹੋ ਆਖਰੀ।
0: ਹਾਂਜੀ ਜ਼ਰੂਰ, ਕਵਿਤਾ ਸੀ ਉਹਦੇ ਨਾਲ ਮੈਂ ਇਸ ਅੰਤ ਕਰਾਂਗੀ ਕਿ ਨਸ਼ੀਲੇ ਨੈਣ ਮੈਨੂੰ ਕੁਝ ਕਹਿਣ, ਤੰਗਦੇ ਰਹਿਣ ਤੇ ਜਦ ਵੀ ਬਹਿਣ ਆਨੰਦਿਤ ਹੋ ਜਾਵਾਂ। ਹੋ ਕੇ ਮਜਬੂਰ ਜੇ ਹੋਵਾਂ ਦੂਰ, ਹੋਵਾਂ ਮੈਂ ਚੂਰ ਤੇ ਬਣ ਜਾਂ ਬੂਰ, ਮੈਂ ਖੰਡਿਤ ਹੋ ਜਾਵਾਂ। ਤੇਰੇ ਇਹ ਗੀਤ ਨੇ ਮੇਰੇ ਮੀਤ ਕਿ ਮੇਰੀ ਪ੍ਰੀ ਪਵਿੱਤਰ ਨੀਤ ਸੁਗੰਧਿਤ ਹੋ ਜਾਵਾਂ। ਕਿ ਪੜਾਂ ਸ਼ਲੋਕ ਤੇ ਵੇਖਣ ਲੋਕ, ਨਾ ਹੋਵੇ ਰੋਕ ਨਾ ਕੋਈ ਟੋਕ, ਕਿ ਪੰਡਿਤ ਹੋ ਜਾਵਾਂ। ਜੇ ਖੋਹਾਂ ਸੁੱਖ ਜੇ ਦੇਵਾਂ ਦੁੱਖ, ਰਵਾਵਾਂ ਮੁੱਖ ਮੈਂ ਬਣ ਜਾਂ ਰੁੱਖ ਤੇ ਦੰਡਿਤ ਹੋ ਜਾਵਾਂ। ਰਜਾ ਹੋ ਮੰਦ ਮੇਰਾ ਬਣ ਚੰਦ, ਜਿਵੇਂ ਕੋਈ ਛੰਦ ਕਰ ਪ੍ਰਬੰਧ, ਮੈਂ ਬੰਧਿਤ ਹੋ ਜਾਵਾਂ।
1: ਬਹੁਤ ਖੂਬ ਬਹੁਤ ਖੂਬ, ਤੁਹਾਡੇ ਵਾਂਗ ਹੀ ਇਹ ਕਵਿਤਾ ਵੀ ਬਹੁਤ ਸੋਹਣੀ ਸੀ, ਅਤੇ ਕਿਉਂਕਿ ਬਹੁਤ ਸੋਹਣਾ ਤੁਸੀਂ ਲਿਖਦੇ ਹੋ ਅਤੇ ਇਹੀ ਕਹਿਣਾ ਚਾਹਾਂਗੀ ਕਿ ਇੱਦਾਂ ਹੀ ਤੁਸੀਂ ਲਿਖਦੇ ਰਹੋ ਅਤੇ ਉਮੀਦ ਕਰਾਂਗੇ ਕਿ ਅੱਗੇ ਵੀ ਤੁਸੀਂ ਸਾਡੇ ਨਾਲ ਜੁੜਨਾ ਚਾਹੋਗੇ ਕਿ ਅਤੇ ਸਾਡੇ ਸ਼ਰੋਤਾਵਾਂ ਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਕਵਿਤਾਵਾਂ ਸੁਣਾਉਣਾ ਚਾਹੋਗੇ।
0: जी, बहुत बहुत शुक्रिया, मेरी खुश नसीबी होगी थी।
1: जी, तुहाडा बहुत बहुत धन्नवाद जोबन जी कि तुसी
0: जी
1: साडे नाल गल करन लई समां कढ़िया। ते हुण
0: जी
1: मैनू भी दो इजाजत, हुण मुलाकात होवेगी तुहाडे सारे नाल अगले कावे कोष्टी दे एपिसोड विच। धन्नवाद, जय हिंद, जय भारत।
0: धन्यवाद। जय हिंद, जय भारत।

ਸਾਰਿਆਂ ਨੂੰ ਮੇਰੀ ਰਾਮ ਰਾਮ। ਜਹਾਂ ਦੁੱਧ ਦਹੀਂ ਕਾ ਖਾਣਾ, ਯੋ ਮੇਰਾ ਹਰਿਆਣਾ। ਜਹਾਂ ਜੰਮਦੇ ਨਿਆਣੇ ਨੂੰ ਸਿਖਾਦੇ ਗਾਣਾ ਬਜਾਣਾ, ਯੋ ਮੇਰਾ ਹਰਿਆਣਾ। ਜਹਾਂ ਜੋੜਾਂ ਕੇ ਉੱਪਰ ਬੈਠ ਕਰ ਨਹਾਣਾ, ਯੋ ਮੇਰਾ ਹਰਿਆਣਾ। ਜਹਾਂ ਅੰਡੀਆਂ ਮਾਂ ਦਾਲ ਪਕਾਣਾ, ਯੋ ਮੇਰਾ ਹਰਿਆਣਾ। ਤੋ ਇਸੇ ਹਰਿਆਣਾ ਕੇ ਬਾਰੇ ਮਾਂ ਹੋਰ ਜ਼ਿਆਦਾ ਜਾਣਨੇ ਵਾਸਤਾ ਮੈਂ ਲੇਕਾਈ ਹੂੰ ਹਰਿਆਣਵੀ ਕਾਰਿਆਕ੍ਰਮ ਕੀ ਬੋਛਾਰ, ਜਿਸਮਾਂ ਤੁਹਾਨੂੰ ਲੇਕਰ ਜਾਊਂਗੀ ਅਲਗ ਅਲਗ ਗਾਮ ਕੇ ਅਲਗ ਅਲਗ ਲੋਕਾਂ ਕੇ ਬੀਚ ਮਾਂ, ਅਰਥਾਂ ਜਾਣ ਸਕਾਂਗੇ ਮਾਰੇ ਹਰਿਆਣੇ ਕੇ ਰੀਤੀ ਰਿਵਾਜਾਂ ਕੇ ਬਾਰੇ ਮਾਂ। ਤੋ ਸੁਣਨਾ ਨਾ ਭੂਲਿਓ ਹਰ ਸ਼ਨੀਵਾਰ ਅਰ ਰਵੀਵਾਰ ਸਵੇਰੀ 7:05 ਪਾ ਅਰ ਦੁਪਹਿਰ ਨੂੰ 2 ਵਜੇ, ਸਿਰਫ ਔਰ ਸਿਰਫ ਥਾਰੇ ਆਪਣੇ ਰੇਡੀਓ ਰੇਡੀਓ ਵਿਤਸਤਾ ਹਮ ਸਫ਼ਰ ਜ਼ਿੰਦਗੀ ਕਾ FM 90.0 ਮੇਗਾਹਰਟਜ਼। ਧੰਨਵਾਦ, ਸੁਣਦੇ ਰਹੋ FM 90.0 ਮੇਗਾਹਰਟਜ਼ ਰੇਡੀਓ ਵਿਤਸਤਾ।

0: You are listening FM 90.0 megahertz radio with Asta, hamsafar zindagi ka. Ambala Kent's first community radio, licensed by Ministry of Information and Broadcasting, Government of India.
1: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
2: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
1: ਰੇਡੀਓ ਵਿਤਸਤਾ
3: ਅਸਲੇ ਪੌਣ ਪਟਾਕੇ
2: ਸੁਣ ਮੇਰੇ ਦਿਲ ਦਾ
1: 90.0 ਮੈਗਾ

0: ਹਾਂਜੀ
1: ਸੁਣਨ ਖਾਤਰ ਹਰਿਆਣਵੀ ਸੌਂਗ ਕਰੋ ਰੇਡੀਓ ਵਿਤਸਤਾ ਨੂੰ ਫੋਨ ਔਰ ਆਪਣਾ ਮੂਡ ਕਰ ਲਿਓ ਓਨ ਸੈਟ ਕਰ ਦਿਓ 90.0 ਓਨ ਯੋਰ ਫੋਨ ਔਰ ਮਲੈ ਦਿਓ 7056413010 ਪਾ ਫੋਨ।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਸਿਜੀ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾਂ ਕਰਾਉਣ ਦੋ।
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ ਸੁਣ ਮੇਰੇ ਦਿਲਦਾਰ ਮੈਨੂੰ
0: 90.0 ਮੇ

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ। ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।